0: ਚਿਤ ਆਵੇ
1: ਸੋ ਸੰਤ ਸੁਹੇਲਾ ਨਹੀਂ ਡੁਲਾਵੇ
0: ਜਿਸ ਪ੍ਰਭ ਆਪਣਾ ਕਿਰਪਾ ਕਰੇ
1: ਸੋ ਸੇਵਕੋ ਕਿਸ ਤੇ ਡਰੇ
0: ਜੈਸਾ ਸਾਥ ਹੈ ਸਾਧ ਸਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਕ ਸੋਧਤ ਸੋਧਤ ਸੀ ਗਿਆ
1: ਔਰ ਪ੍ਰਸਾਦ ਤਤ ਸਭ ਬੁਝਿਆ
0: ਜਬ ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੂਖਮ ਸੋਈ ਅਸਥੂਲ
0: ਨੈ ਕਿਛ ਜਨਮੈ ਨੈ ਕਿਛ ਮਰੇ

0: ਸੇਵਾ ਵਡ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨਕ ਮਿਗੰਤੇ ਸਾਧੂ ਰਾਖੇ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ
0: ਓਟ ਗਈ ਸੰਤੇ ਦਰ ਆਇਆ
1: ਸਰਬ ਸੁਖ ਨਾਨਕ

0: ਸਾਜ ਜਾਕੇ
1: ਸਰਬ ਥੋਗ ਸੁਣੀਏ ਕਰ ਤਾਂ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ
1: ਤਪ ਮੈਂ ਤਪੀ ਸਰ ਗ੍ਰਸਤ ਮੈਂ ਭੋਗੀ
0: ਪਿਆਏ ਪਿਆਏ ਭਗਤ ਸੁਖ ਪਾਇਆ
1: ਨਾਨਕ ਦਿਸ ਪੁਰਖ ਕਾ

0: ਕੇ ਸੰਗ ਉਧਰੇ ਸੁਣ ਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾਂ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ

0: ਜਪ ਨਾਨਕ ਪ੍ਰਭ ਲਖ ਵਡਾਣੇ
1: ਬਾਰੰਬਾਰ ਬਾਰ ਪ੍ਰਭ ਜਪੀਏ
0: ਵੀ ਅੰਮ੍ਰਿਤ ਮਨ ਤਨ ਤ੍ਰਪੀਏ
1: ਨਾਮ ਰਤਨ ਜਿਨ ਗੁਰਮਖ ਪਾਇਆ
0: ਕਿਸ ਕੁਛ ਅਵਰ

0: ਅੰਤਰਵਤਾਨ
1: ਪੂਰਨ ਪੁਰਖ ਨਹੀਂ ਡੋਲਨ
0: ਸੁਭਰ ਪਰੇ ਪ੍ਰੇਮ ਰਸ ਰੰਗ
1: ਉਪਜੈ ਚਾਓ ਸਾਧ ਕੈ ਸੰਗ
0: ਪਰੇ ਸਰਣ ਆਣ ਸਭ ਤਿਆਗ
1: ਅੰਤਰ ਪ੍ਰਗਾਸ ਆਂਦੇ ਲਿਵਲਾਗ
0: ਵਟ ਭਾਗੀ ਜਪਿਆ

0: ਤਬ ਨਰਕ ਸੁਰ ਕਉ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ
0: ਤਬ ਸਿਰ ਸਕਤ ਕਹੋ ਕੇ ਤਠਾਏ
1: ਜਬ ਆਪੇ ਆਪ ਆਪਣੀ ਜੋਤ ਧਰੇ
0: ਤਬ ਕਵਨ ਨਿਡਰ।

0: ਜਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੇ ਦੇਸ਼
0: ਦਰਸ਼ਨ ਭੇਖਤ ਉਦਰ ਸ੍ਰੇਸ਼ਟ
1: ਚਰਨ ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਤਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੇ ਪੁਰਖ ਪ੍ਰਧਾਨ।

0: ਗਤ ਮਿਟ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਝੀ ਪਾਏ
0: ਤਿਸ ਕਾ ਕੀਆ ਸਭ ਪਰਵਾਨ
1: ਗੁਰ ਪ੍ਰਸਾਦ ਨਾਨਕੇ ਹੋ ਜਾਣ
0: ਜੋ ਜਾਣੇ ਤਿਸ ਸਦਾ ਸੁਖ ਹੋਏ
1: ਆਪ ਮਿਲਾਏ ਲੈ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਖ ਜਿਸ ਹਿਰਦੇ ਭਗਵਾਨ

ਮੇਰੇ ਤਾਰੇ ਸੇਈ ਤੁਧਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ

ਦਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ

ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ

ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨ ਹਾਇ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾਂ ਤਹ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਨਹਾਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ।

ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬਾਇ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਣ ਕੋ ਆਸੰਗਰਿਐ ਪੂਰਨ ਹੋਏ ਹਮਾਰੀ ਆਸਾ ਹੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾੜ ਕੋਈ ਅਵਰਨਾ ਧਿਆਉ ਜੋ ਬਰ ਚਾਹੂੰ।

ਰੇ ਪੱਛਾ ਸ੍ਰੀ ਅਸਤੁ ਜੂ ਕਰੇ ਹੋ ਵਰਸ਼ਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਆਵਤਰਾ ਕਾਲ ਪਾਏ ਗਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਦ ਜਸ਼ਨ ਉਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸੇਵਗਨ ਕੋ ਸੇਵਗਨ ਸੁਖ ਦੀਓ ਸਤ੍ਰਨ ਕੋ ਬਲ ਮੋ ਬਦ ਕੀਓ

ਆਪ ਕਹੀ ਭੁੱਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਅਰਾਜਾ ਹਵੇ ਬੈਠਾ ਕਹੂੰ ਸਿਮਟ ਭਿਓ ਸੰਕਰੇ ਕੈਠਾ ਸਗਰੀ ਸਿਸ਼ਟਿ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਠਾਰੇ ਜੋ ਅਕਲ ਕੋ ਇੱਕ ਵਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨੇ ਹਰ ਹਉ ਤਾਂ ਕੇ ਤਾਪ ਤਨਕ ਮੈਂ ਹਰ ਹਉ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾ ਛਵਾਏ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਦ ਲਿਹੁ ਉਭਾਰੀ ਸਰ ਬਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਚਤ ਬਲ ਭਾਵੈ ਸੋਈ ਦੁਖ ਨਾ ਤਸੇ ਬਿਆਪਤ ਕੋਈ ਅੜਲ ਸੁਨੇ ਗੁੰਮ ਜੋ ਜਾਹੇ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਵ ਨਿਕਟਨਾ ਤਿੰਨਰ ਕੇਰਾ ਹੈ ਹਜੋ ਯਾਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰੈ ਸਹਿਸ ਪਣਿਜੈ ਅਰਧ ਸਹਿਸਮੁਨ ਤੀਨ ਕਹਿਜੈ ਭਾਦਰ ਸੁਦੀ ਅਸ਼ਟਮੀ ਰਬ ਵਾਰਾ ਤੀਰ ਸਦਰਭ ਗ੍ਰੰਥ ਸੁਧਾਰ ਇਤ ਸ੍ਰੀ ਚਰਿਤ੍ਰੋ ਆਪਾਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤਮ ਸਤਿ ਸ਼ਬਮ ਸਤਿ ਵਜੋਂ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਦ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਾਈ ਮੈਂ ਨਾ ਗ੍ਰਿਸ਼ ਪ੍ਰਥਮ ਮਨਾਉ ਕਿਸ਼ਨ ਵਿਸ਼ਨ ਗਬੂ ਨੈ ਧਿਆਉ ਕਾਨ ਸੁਨੇ ਪਹਿਚਾਨ ਨਾ ਤਿਨਸਾਉ ਲਿਵ ਲਾਗੀ ਮੋਰੀ ਪਗ ਇਨਸਾਉ

ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾ ਹੈ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਮੈ ਕਥਾ ਸੰਖੇਪ ਤੇ ਸਭ ਹੂੰ ਕਹਿ ਤੂੰ ਸੁਣਾਏ ਕਬ ਬਾਜ ਦੋਹਰਾ ਠਾਟ ਭਇਓ ਮੈਂ ਜੋਰ ਕਰ ਬਚਨ ਗਾਂ ਸਿਰਣਿਆਏ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵਾਨ ਦੋਹਰਾ ਕਾਲ ਪੁਰਖ ਕੀ ਦੇਹੇ ਮੋਹ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵਸ ਸਗਰੂਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ਚਾ ਪਈ ਜੋ ਇਹ ਕਥਾ ਸੁਨੇ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸ਼ਬ ਸਕੇ ਨ ਕੋਈ ਸੰਮਤ ਸਤਰੈ

ਵਧ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ।

ਛਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੇ ਆਈਆਂ ਸ਼ਬਦ ਉਤਾਂ ਗਾਵੋ ਹਰੀ ਖੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ।

ਹਦਵਾਜੇ ਅਣਦ ਸੁਨੋਮਟ ਭਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਛੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਸਾਰੋ।

ਤਰਸ ਪਇਓਈ, ਤਰਸ ਪਇਆ ਮਹਿ ਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ ਪਾਉੜੀ।

ਗੁਰਬਾਣੀ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵਣ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਉਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਜਨਾਬ ਸਿੰਘ ਸਿੰਘਣੀਆਂ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤੇ ਇਹਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ।

ਸਹਿਜ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਾਵੇ ਚਿਤੇ ਆਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰ ਛੇ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਅਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਥਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਬੁੱਧਵਾਰ ਦੇ ਹਫ਼ਤਾ ਵਾਲੇ ਸੰਧਿਆ ਵੇਲੇ ਸੁੰਦਰ ਦੀਵਾਨ ਸਾਜ ਰਹੇ ਹਨ ਸਹਿਦਵਾਨ ਦੀ ਰਮਤਾ ਜੀ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਦਿਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਮਨਜੀਤ ਕੌਰ ਵੱਲ ਆਪਣੇ ਬੇਟੇ ਗੁਰਿੰਦਰ ਸਿੰਘ ਸੰਯੋਗ ਮਨਾਉਣ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਰਜਿੰਦਰ ਸਿੰਘ ਭਿੰਦਰ ਕੌਰ ਵੱਲੋਂ ਪਰਿਵਾਰ ਤੰਦਰੁਸਤ ਚੜ੍ਹਦੀ ਕਲਾ ਅਰਦਾਸ ਬੇਨਤੀ ਬ੍ਰਹਮਜੋਤ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਕਮਲਪ੍ਰੀਤ ਕੌਰ ਵੱਲੋਂ ਉਹਨਾਂ ਦੀ ਅਰਦਾਸ ਬੇਨਤੀ ਹੈ ਵਿਜਾਨ ਦੀ ਅਰਦਾਸਾਂ ਬੇਨਤੀਆਂ ਕਰ ਦਿਆਂ ਕਿਰਪਾ ਕਰਨੀਆਂ ਪਰਿਵਾਰਾਂ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਬੁੱਧਵਾਰ ਦੇ ਸ਼ਾਮ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਹਰ ਬੁੱਧਵਾਰ ਦੀ ਤਰ੍ਹਾਂ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਸੋਦਰ ਦੇ ਪਾਠ ਹੋਏ, ਅਰਦਾਸ ਬੇਨਤੀ ਪਿਤਰੁਕਮ ਆਪ ਜੀ ਨੇ ਸਰਵਣ ਕੀਤੇ ਨਾ ਹੁਣ ਕੀਰਤਨ ਦੀ ਰਮਤਾ ਹੋਣ ਜਰਾ ਕੀਰਤਨ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मत हिर लई तेरी वाहे गुरु जी का खालसा वाहे गुरु जी की फतेह। परम सन्मान योग दसां ही पातशाहियां दी जोत सर्ब सांझीवालता दे प्रतीक शब्द गुरु धन श्री गुरु ग्रंथ साहिब महाराज जी की पावन पवित्र हजूरी विच विराजमान बहुत ही आदरणीय गुरु स्वरूप सात संगत जी बहुत वडभागे हो गुरु चरणा विच विराज के गुरु सवारियां तो सोदर रहराज साहब जी दे पाठ उपरंत गुरबाणी दे मनोर कीर्तन श्रवण करके लाहे प्राप्त कर रहे सो सो गुरु स्वरूप साध संगत जी लड़ीवार श्री गुरु ग्रंथ साहब दे पवित्र बचना दी कथा जो निरंतर जारी है उस अधीन आसा राग विच गुरु अमरदास महाराज जी दी पट्टी नामक बाणी विचों आप जी ने एक पदा एक बंद दा पाठ दास पासों हुणे हुणे श्रवण कीता है। हुण जिहड़े प्रेमी श्रोते गुरमुख साध संगत रूटीन विच आउंदे ने उहनां नूं पता है भी इस बाणी दा सेंट्रल आइडिया जिहड़ा सी ओह सी मन ऐसा लेखा तूं की पढ़िया लेखा देना तेरा सिर रहा। वह किसी विद्वान नाल संवाद हो रहा है ओनू आप जी पांधा कह सकते हो ओनू आप जी पंडित कह सकते हो ओनू तुसी अध्यापक जा टीचर कह सकते हो भी विद्या महज जागीरां बनाने वास्ते नहीं होनी चाहीदी ये तुसी लोगां नू शिक्षित करना है ताकि वह नैतिक जीवन सदाचारक जीवन सीख सकन विवेक बुद्धि आ सके तो शायद सतगुरु जी नूं उहदे आचरण दा पता सी भी ये विद्वान ते बहुत है पर ये लालची भी सिरे दा है। इसलिए महाराज ने यह सारी बाणी विच उहदे वख वख जिहड़े पहलू ने उहनां ते जोर दिता है। अज गुरु अमरदास महाराज ने बचन इथों शुरू किया ममै मत हिर लई तेरी मुड़े मूर्ख तू विद्वान ते बहुत है इहदे विच कोई शक नहीं भी तू विद्वान है तू भले समय मशक्कत कर ली मेहनत कर ली अभ्यास कर लिया तू अपने काम विच सची मुची एक्सपर्ट हो गया पर ये काफी नहीं सी इहदे नाल नाल तेरे जीवन विच नैतिकता होनी चाहीदी सी तेरा अपना इस तरह का करैक्टर हुंदा भी किसी गरीब विद्यार्थी नूं वेख के जिहड़ा तेनूं कुछ फीस दे इवज विच नहीं भी सी दे सकदा तू अपना स्किल उहनूं ही दस दिंदा तू उहनूं भी मैथमैटिक्स विच गणित विच प्रवीण कर दिंदा ते तेरा मैथ सिख्या होया मुबारक सी। पहली गल ते ए है भी इस माया ने लालच ने कह दईए लोभ ने तेरी मत दे उत्ते पर्दा पा दिता है। हुण मैं खिमा मंग के एक बेनती करा सेंट परसेंट नहीं पर ज्यादातर माया दे लालच विच जिहड़े कपले हुंदे ने वड्डे वड्डे ओह अनपढ़ बंदे नहीं करदे। तुसी साइबर क्राइम दी गल लै लो कोई अनपढ़ बंदा साइबर क्राइम दा हिस्सा बन सकदा तुसी कहोगे नहीं बन सकदा बड़े रोशन दिमाग हुंदे ने बड़ी जहीन बुद्धि दे मालक हुंदे ने बारीक अकल है बैठे बैठे कुछ इस तरह का करना है भी पूरा अकाउंट पूरा सूपड़ा साफ कर देना हुण शिक्षा ते है इहदे विच कोई दो राय नहीं विद्वान है एक्सपर्ट है तो ये किन्हां ने कीते जिहड़े रोशन दिमाग सन जिहड़े अकलां वाले सन
ਜਿਹੜੇ ਭੋਲੇ ਸਨ ਉਹਨਾਂ ਤੋਂ ਇਹ ਕੰਮ ਨਹੀਂ ਹੋਇਆ। ਚੰਗੀ ਗੱਲ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਗੁਰੂ ਅਮਰਦਾਸ ਮਹਾਰਾਜ ਮੰਮੇ ਅੱਖਰ ਤੋਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਾਧ ਸੰਗਤ ਜੀ, ਮੰਮੇ ਮਤ ਹਿਰ ਲਈ ਤੇਰੀ ਮੂੜੇ ਤੇ ਹਉਮੈ ਵੱਡਾ ਰੋਗ ਭਇਆ। ਪਹਿਲੀ ਗੱਲ ਤੇ ਮਾਇਆ ਨੇ ਤੇਰੀ ਅਕਲ ਤੇ ਪਰਦਾ ਪਾ ਦਿੱਤਾ। ਜਿਹੜੀ ਵਿਵੇਕ ਬੁੱਧੀ ਦੀ ਗੁਰਮਤਿ ਵਿੱਚ ਗੱਲ ਹੁੰਦੀ ਹੈ, ਸਟੇਜ ਤੋਂ ਗੱਲ ਹੁੰਦੀ ਹੈ, ਮੌਸਟਲੀ ਹੁੰਦੀ ਹੈ, ਸਤਸੰਗ ਜੀ ਉਹਦੇ ਬੜੇ ਸਰਲ ਜਿਹੇ ਜਟਕੇ ਜਿਹੇ ਅਰਥ ਕਰਨੇ ਹੋਣ ਤੇ ਸਤਸੰਗ ਜੀ ਉਹਦੇ ਇੰਨੇ ਹੀ ਅਰਥ ਕੀਤੇ ਜਾ ਸਕਦੇ ਨੇ ਵੀ ਮਨੁੱਖ ਨੂੰ ਇਹ ਤਹਿਜ਼ੀਬ ਆ ਜਾਂਦੀ ਵੀ ਉਚਿਤ ਕੀ ਹੈ ਤੇ ਅਨਉਚਿਤ ਕੀ ਹੈ, ਮੈਨੂੰ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ। ਵਿਵੇਕ ਬੁੱਧ ਸਤਿਗੁਰ ਤੇ ਪਾਈ ਉਹ ਬਾਣੀ ਪੜ੍ਹੇਗਾ, ਵਿਚਾਰੇਗਾ ਤੇ ਬਾਤ ਬਣੇਗੀ। ਮੰਗ ਤੇ ਗੁਰੂ ਵੀ ਕਰਦੇ ਨੇ ਸਾਨੂੰ ਸਿਖਾਉਣ ਲਈ, ਹਾਰ ਭਰਿਓ ਸਵਾਮੀ ਕੇ ਦੁਆਰ ਦੀਜਾ ਬੁੱਧ ਵਿਵੇਕਾ। ਹੁਣ ਉਹ ਹਜ਼ੂਰ ਕਹਿਣ ਲੱਗੇ ਵੀ ਮਾਇਆ ਨੇ ਤੇਰੀ ਮੱਤ ਮਾਰ ਦਿੱਤੀ। ਅੱਛਾ, ਜਦੋਂ ਮਾਇਆ ਦੀ ਗੱਲ ਆਉਂਦੀ ਹੈ ਇਹਦਾ ਮਤਲਬ ਸਿਰਫ ਕਰੰਸੀ ਨਹੀਂ। ਭਗਤ ਕਬੀਰ ਸਾਹਿਬ ਨੇ ਇੱਕ ਥਾਂ ਤੇ ਲਿਖਿਆ ਹੈ ਗੁਰਬਾਣੀ ਵਿੱਚ, ਉਹ ਕਹਿੰਦੇ ਨੇ ਮੈਨੂੰ ਵੀ ਰਸਤੇ ਤੋਂ ਵਿਚਲਾਉਣ ਲਈ ਮੇਰੇ ਰਸਤੇ 'ਚ ਬੜੀ ਵਾਰੀ ਮਾਇਆ ਆਈ। ਪੁੱਛਿਆ ਕਬੀਰ ਸਾਹਿਬ ਕਿਵੇਂ ਦੀ ਹੁੰਦੀ ਹੈ, ਕਹਿਣ ਲੱਗੇ ਹਰ ਵਾਰੀ ਭੇਖ ਬਦਲ ਕੇ ਆਉਂਦੀ ਸੀ ਮੈਨੂੰ ਧੋਖਾ ਦੇਣ ਲਈ ਵੀ ਕਬੀਰ ਮੇਰੇ ਝਾਂਸੇ ਵਿੱਚ ਆ ਜਾਏ, ਹਰ ਵਾਰੀ ਭੇਸ ਬਦਲ ਕੇ ਆਉਂਦੀ ਸੀ। ਕਬੀਰ ਆਈ ਮੁਝ ਪੈ, ਮੇਰੇ ਕੋਲ ਮਾਇਆ ਕਈ ਵਾਰ ਆਈ। ਕਿਵੇਂ ਆਈ, ਕਹਿਣ ਲੱਗੇ ਅਨਕ ਕਰੇ ਕਰ ਭੇਸ, ਭੇਸ ਬਦਲ ਬਦਲ ਕੇ ਆਉਂਦੀ ਸੀ। ਅੱਛਾ, ਇਹ ਜਿਹੜੇ ਭੇਸ ਬਦਲ ਬਦਲ ਕੇ ਆਉਂਦੀ ਹੈ ਉਹ ਭੇਸ ਕੀ ਨੇ? ਹਜ਼ੂਰ ਗੁਰੂ ਨਾਨਕ ਸਾਹਿਬ ਨੇ ਇੱਕ ਥਾਂ ਤੇ ਇਹਦੀ ਵਿਆਖਿਆ ਕੀਤੀ ਹੈ। ਮਹਾਰਾਜ ਕਹਿਣ ਲੱਗੇ ਕਈ ਵਾਰ ਸੁੰਦਰ ਘਰ ਮਾਇਆ ਦੀ ਭੂਮਿਕਾ ਨਿਭਾ ਜਾਂਦਾ। ਤਾਂ ਉਮਰ ਮਸ਼ਕਤ ਕੀਤੀ, ਪਸੜ ਪਾਇਆ, ਧਨ ਕਮਾਇਆ ਤੇ ਗੁਰੂ ਸਰੂਪ ਸਾਧ ਸੰਗਤ ਜੀ ਫਿਰ ਘਰ ਬਣਾ ਲਿਆ। ਪਹਿਲਾਂ ਰੋਜ਼ ਜੁੜਦਾ ਸੀ, ਅਰਦਾਸਾਂ ਕਰਦਾ ਸੀ, ਮਹਾਰਾਜ ਆਪਣਾ ਘਰ ਬਖਸ਼ ਦਿਓ। ਹੁਣ ਅੱਜ ਆਪਣਾ ਘਰ ਮਿਲ ਗਿਆ, ਹੁਣ ਸਾਰਾ ਦਿਨ ਘਰ ਨੂੰ ਹੀ ਵੇਖੀ ਜਾਂਦਾ, ਗੁਰਦੁਆਰੇ ਆਉਣਾ ਵੀ ਭੁੱਲ ਗਿਆ, ਲੋਕਾਂ ਨੂੰ ਸੱਦ ਸੱਦ ਕੇ ਵਿਖਾਉਂਦਾ, ਕਦੀ ਬੇਸਮੈਂਟ ਵਿੱਚ ਜਾਂਦਾ, ਕਦੀ ਗਰਾਊਂਡ ਫਲੋਰ ਤੇ ਜਾਂਦਾ, ਕਦੀ ਉਤਲੇ 'ਚ ਲੈ ਕੇ ਜਾਂਦਾ, ਆਹ ਬੈਡਰੂਮ ਹੈ, ਆਹ ਮਾਸਟਰ ਬੈਡਰੂਮ ਹੈ, ਆਹ ਇੱਦਾਂ ਹੈ, ਆਹ ਉੱਦਾਂ ਹੈ। ਇਹ ਮੈਂ ਕਹਿਣ ਮਾਤਰ ਨਹੀਂ ਬੇਨਤੀ ਕਰ ਰਿਹਾ, ਇਹ ਇੱਕ ਅਡਿਓ ਇੱਕ ਬਿਰਤੀ ਜੀਵਨ ਵਿੱਚ ਇਸ ਤਰ੍ਹਾਂ ਦੀ ਆਉਂਦੀ ਹੈ। ਔਰ ਜੇ ਬੜਾ ਆਲੀਸ਼ਾਨ ਮਕਾਨ ਹੈ ਔਰ ਉਹ ਮਕਾਨ ਜਦੋਂ ਨਹੀਂ ਸੀ ਉਦੋਂ ਸੁਰਤ ਜੁੜਦੀ ਸੀ, ਮਕਾਨ ਮਿਲ ਗਿਆ ਤੇ ਵਿੱਚ ਅਟਕ ਗਿਆ ਤੇ ਮਕਾਨ ਮਾਇਆ ਬਣ ਗਿਆ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੇਰੇ ਸੰਸਾਰ ਤੋਂ ਯਾਤਰਾ ਕਰਕੇ ਨਿਰੰਕਾਰ ਤੇ ਦਰ ਤੇ ਜਾਂਦਿਆਂ ਇਹ ਚਾਰ ਮੁੱਖ ਭੇਸ

ਸੀਮੈਂਟ ਜਾਂ ਕਿਸੇ ਵਿਸ਼ੇਸ਼ ਲੇਪ ਨਾਲ ਨਹੀਂ, ਉਹਨੂੰ ਰਤਨਾਂ ਦੇ ਨਾਲ ਲਿੰਬਿਆ ਹੋਵੇ, ਭਾਵ ਕੀਮਤੀ ਪਦਾਰਥਾਂ ਨਾਲ ਉਹਦਾ ਲੇਪਣ ਹੋਇਆ ਹੋਵੇ। ਕਸਤੂਰ, ਕੁੰਗੂ, ਅਗਰ, ਚੰਦਨ, ਇਹ ਸਾਰੇ ਬੜੇ ਮਹਿੰਗੇ ਤੇ ਬੜੇ ਸੁਗੰਧਿਤ ਪਦਾਰਥ ਨੇ, ਇਹਨਾਂ ਦਾ ਵਿੱਚ ਛਿੜਕਾਵ ਕੀਤਾ ਹੋਵੇ ਤਾਂ ਕਿ ਉੱਥੋਂ ਦਾ ਜਿਹੜਾ ਵਾਤਾਵਰਨ ਨੇ ਉਹ ਖੁਸ਼ਬੂਦਾਰ ਹੋਵੇ, ਉੱਥੇ ਅੰਦਰ ਮਨੁੱਖ ਪ੍ਰਵੇਸ਼ ਕਰਕੇ ਮਦ ਹੋਸ਼ ਹੋ ਜਾਏ। ਜੇ ਕਿਤੇ ਮੈਨੂੰ ਇਸ ਤਰ੍ਹਾਂ ਦਾ ਘਰ ਮਿਲ ਵੀ ਜਾਏ ਜਿਹੜਾ ਮੋਤੀਆਂ ਦੇ ਨਾਲ ਉਸਾਰਿਆ ਗਿਆ ਹੋਵੇ, ਰਤਨਾਂ ਨਾਲ ਲਿੰਬਿਆ ਗਿਆ ਹੋਵੇ, ਕਸਤੂਰ, ਕੰਗੂ, ਅਗਰ, ਚੰਦਨ ਨਾਲ ਚਰਚਿਤ ਕੀਤਾ ਹੋਵੇ, ਤੇ ਇਹ ਨਿਰੰਕਾਰ ਮੇਰੇ ਤੇ ਇੱਕ ਤਰਸ ਕਰਨਾ, ਇਸ ਤਰ੍ਹਾਂ ਦੇ ਘਰ ਵਿੱਚ ਬੈਠ ਕੇ ਵੀ ਕਿਤੇ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ, ਕਿਤੇ ਮੈਨੂੰ ਜੀਵਨ ਦਾ ਪ੍ਰਯੋਜਨ ਨਾ ਭੁੱਲ ਜਾਏ, ਕਿਤੇ ਮੈਨੂੰ ਆਪਣਾ ਡੈਸਟੀਨੇਸ਼ਨ ਨਾ ਭੁੱਲ ਜਾਏ, ਮੰਜ਼ਿਲ ਨਾ ਭੁੱਲ ਜਾਏ, ਕਿਰਪਾ ਕਰੀ, ਕਿਉਂਕਿ ਹਰ ਬਿਨ ਜੀਓ ਜਲ ਬਲ ਜਾਓ, ਹਰੀ ਦੇ ਨਾਮ ਤੋਂ ਬਿਨਾਂ ਜਿੰਦ ਸੜ ਜਾਂਦੀ ਏ, ਤੇ ਉਹ ਜਿਹੜਾ ਅੰਦਰਲਾ ਸਾੜ ਹੈ ਉਹਦੇ ਬਾਰੇ ਮੈਂ ਗੁਰੂ ਨੂੰ ਪੁੱਛਿਆ ਸੀ ਤੇ ਉਹਨੇ ਦੱਸਿਆ ਸੀ ਬਈ ਉਹਨੂੰ ਕੋਈ ਖੂਬਸੂਰਤ ਘਰ ਬਜਾ ਨਹੀਂ ਸਕਦਾ, ਉਹ ਨਾਮ ਜਲ ਨਾਲ ਹੀ ਬੁੱਝਦੀ ਹੈ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਉ, ਮੰਮੈ ਮਤ ਹੇਰ ਲਈ ਤੇਰੀ ਮੂੜੇ, ਹਉਮੈ ਵੱਡਾ ਰੋਗ ਭਇਆ। ਇਹ ਮਾਇਆ ਦੂਸਰਾ ਰੂਪ ਧਾਰਨ ਕਰਕੇ ਕੀ ਆਉਂਦੀ ਹੈ? ਹਜ਼ੂਰ ਕਹਿਣ ਲੱਗੇ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ ਕਰੈ ਰੰਗ ਪਸਾਓ। ਹੁਣ ਇਹ ਤੇ ਅਸੀਂ ਸਾਰੇ ਕਹਿੰਦੇ ਹਾਂ ਬਈ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਗਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਪਰ ਉਹ ਜਿਹੜੀ ਪ੍ਰਧਾਨ ਗ੍ਰਿਸਤ ਹੈ ਉਹਦੇ ਵਿੱਚ ਇਹ ਭੁੱਲ ਗਏ ਵੀ ਦੁਨੀਆਂ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਔਦੂ, ਨਾਨਕ ਦਿਓ ਸੱਚਾ ਵਿਚਾਰੋ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਦੁਨੀਆਂ ਸਾਗਰ ਦੁੱਤਰ ਕਹੀ ਹੈ, ਇਹ ਜਿਹੜੀ ਦੁੱਤਰ ਸਾਗਰ ਤੂੰ ਕਹਿੰਦਾ ਹੈ, ਇਹਨੂੰ ਤਰਨ ਦਾ ਤਰੀਕਾ ਹੈ ਵੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਰਹਿਣਾ ਸੰਸਾਰ ਵਿੱਚ ਤੇ ਸੁਰਤ ਨਿਰੰਕਾਰ ਦੇ ਚਰਨਾਂ ਨਾਲ ਜੋੜਨੀ ਏ। ਇਮਾਰਤ ਬੜੀ ਸੁੰਦਰ ਮਿਲ ਜਾਏ, ਉਹਦਾ ਵਿਹੜਾ ਵੀ ਬੜਾ ਸੁੰਦਰ ਹੋਵੇ, ਉਹਦਾ ਫਰਸ਼ ਹੇਠੋਂ ਲਾਲਾਂ ਨਾਲ ਜੜਿਆ ਹੋਵੇ, ਉਹਦੇ ਉੱਤੇ ਮੋਟੇ ਮੋਟੇ ਭਾਰੇ ਭਾਰੇ ਪਾਵਿਆਂ ਵਾਲਾ ਪਲੰਘ ਡੱਠਾ ਹੋਵੇ, ਉਹਦੇ ਉੱਤੇ ਚੜ੍ਹ ਕੇ ਮੈਂ ਬੈਠਾ ਹਾਂ, ਤੇ ਈਸ਼ਵਰ ਨੇ ਮੈਨੂੰ ਅਰਧੰਗਣੀ ਬੜੀ ਸੁੰਦਰ ਬਖਸ਼ਿਸ਼ ਕੀਤੀ ਹੋਵੇ, ਉਹ ਮੇਰੇ ਲਈ ਪਦਾਰਥ ਲੈ ਕੇ ਆਵੇ, ਬੜੇ ਹਾਵ ਭਾਵ ਕਰੇ, ਇਸ ਤਰ੍ਹਾਂ ਦਾ ਵਾਤਾਵਰਨ ਵੀ ਘਰ ਵਿੱਚ ਬਣਿਆ ਹੋਵੇ ਨਾ। ਤੇ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ। ਇਹ ਤੁਹਾਨੂੰ ਪਤਾ ਹੈ ਵੀ ਇਹ ਇੱਕ ਆਪਣਾ ਪੰਜਾਬੀਆਂ ਦਾ ਪ੍ਰਸਿੱਧ ਗਹਿਣਾ ਹੈ, ਟਿੱਕਾ ਵੀ ਕਹਿ ਦਿੰਦੇ ਨੇ। ਇਸ ਪ੍ਰਕਾਰ ਉਹ ਬੜੇ ਹਾਵ ਭਾਵ ਕਰੇ, ਬੜਾ ਸੁੰਦਰ ਫਾਬਰਿਆ ਹੋਵੇ, ਇਸ ਤਰ੍ਹਾਂ ਦੇ ਦ੍ਰਿਸ਼ ਨੂੰ ਵੇਖ ਕੇ ਵੀ ਮੈਨੂੰ ਜੀਵਨ ਦਾ ਪ੍ਰਯੋਜਨ ਨਾ ਭੁੱਲੇ, ਤਾਂ ਤੇ ਮਾਇਆ ਨੇ ਮੇਰੇ ਤੇ ਗਲਬਾ ਨਹੀਂ ਪਾਇਆ। ਤੇ ਜੇ ਮੈਨੂੰ ਇਹ ਦ੍ਰਿਸ਼ ਵੇਖ ਕੇ ਇਸ ਵਾਤਾਵਰਨ ਵਿੱਚ ਮੈਂ ਇੰਨਾ ਖਚਤ ਹੋ ਜਾਂ ਬਈ ਮੈਨੂੰ ਮੇਰੇ ਜੀਵਨ ਦਾ ਪ੍ਰਯੋਜਨ ਭੁੱਲ ਜਾਏ, ਤੇ ਮਾਨੋ ਫਿਰ ਮਾਇਆ ਨੇ ਮੇਰੇ ਰਸਤੇ ਵਿੱਚ ਅੜਿੱਕਾ ਲਾ ਦਿੱਤਾ। ਮਹਾਰਾਜ, ਇਹ ਹੋਰ ਕਿਹੜੇ ਕਿਹੜੇ ਭੇਸ ਧਾਰਨ ਕਰਕੇ ਆਉਂਦੀ ਹੈ? ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਇੱਕ ਰੂਪ ਇਹਦਾ ਹੋਰ ਹੈ। ਜਦੋਂ ਮਨੁੱਖ ਤੁਰਦਾ ਹੈ, ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਸੇਵਾ ਕਰਦਾ ਹੈ, ਸੰਗਤ ਵਿੱਚ ਆਉਂਦਾ ਹੈ, ਕਦੀ ਕਦੀ ਬਾਤ ਬਣ ਜਾਂਦੀ ਹੈ, ਜ਼ੁਬਾਨ ਦੀ ਨੋਕ ਦੇ ਉੱਤੇ ਬਰਕਤ ਆ ਜਾਂਦੀ ਹੈ, ਸੁਤੇ ਸਿੱਧ ਮੂੰਹ ਚੋਂ ਜਿਹੜਾ ਬਚਨ ਨਿਕਲਦਾ ਉਹ ਪੂਰਾ ਹੋ ਜਾਂਦਾ। ਇੰਜ ਕਹਿ ਲਓ ਵੀ ਰਿਧੀਆਂ ਸਿੱਧੀਆਂ ਹੀ ਕਾਬੂ ਆ ਜਾਂਦੀਆਂ ਨੇ, ਵਸ ਵਿੱਚ ਆ ਜਾਂਦੀਆਂ। ਆਓ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਇਹ ਪੋਸੀਬਲ ਹੈ। ਮੈਂ ਪੁੱਗਿਆ ਹੋਇਆ ਜੋਗੀ ਬਣ ਜਾ, ਸਿੱਧ ਹੋਵਾਂ, ਸਿੱਧ ਲਾਈ ਰਿੱਧ ਆਖਾਂ ਆਓ। ਜਿਵੇਂ ਤੁਸੀਂ ਕਿਸੇ ਸਰਵੈਂਟ ਨੂੰ ਆਵਾਜ਼ ਮਾਰੋ ਵੀ ਰਾਮੂ ਗੱਲ ਸੁਣ, ਤੇ ਉਹ ਆ ਕੇ ਕਵੇ ਸਰਦਾਰ ਜੀ ਦੱਸੋ, ਇਸ ਤਰ੍ਹਾਂ ਮੈਂ ਰਿਧੀਆਂ ਸਿੱਧੀਆਂ ਨੂੰ ਆਵਾਜ਼ਾਂ ਮਾਰਾਂ ਤੇ ਉਹ ਮੇਰੇ ਕੋਲ ਆ ਕੇ ਕਹਿਣ ਜੀ ਦੱਸੋ ਸੇਵਾ ਕੀ ਹੈ,
ਮੈਂ ਏਡਾ ਪੁੱਗਿਆ

0: ਸਿੱਧਾ ਹੋਇਆ ਜੋਗੀ ਬਣ ਜਾ, ਇੰਨੀ ਮੇਰੇ ਚ ਸੱਤਾ ਆ ਜਾਏ। ਮੈਂ ਸੰਗਤ ਵਿਚ ਇਸ ਤਰ੍ਹਾਂ ਪਬਲਿਕ ਵਿਚ ਬੈਠਾ ਬੈਠਾ ਅਚਾਨਕ ਉਥੋਂ ਗੁਪਤ ਹੋ ਜਾ, ਤੇ ਲੋਕਾਂ ਵਿਚ ਬੈਠਿਆਂ ਬੈਠਿਆਂ ਅਡੋਲ ਅਗਲਾ ਵੇਖੇ ਤੇ ਮੈਂ ਉਹਦੇ ਕੋਲ ਚੌਂਕੜੀ ਮਾਰ ਕੇ, ਉਹ ਕਵੇ ਪਹਿਲਾਂ ਤੇ ਬੈਠਾ ਨਹੀਂ ਸੀ, ਹੁਣ ਕਿੱਥੋਂ ਆ ਗਿਆ। ਗੁਪਤ ਪ੍ਰਗਟ ਹੋਏ ਬੈਸਾਂ, ਜਿੱਥੇ ਮਰਜ਼ੀ ਮੈਂ ਗੁਪਤ ਹੋ ਜਾਂ, ਜਿੱਥੇ ਮਰਜ਼ੀ ਮੈਂ ਪ੍ਰਗਟ ਹੋ ਜਾਂ, ਇਹ ਰਿਧੀਆਂ ਸਿੱਧੀਆਂ ਨਾਲ ਇਹ ਹੋ ਜਾਂਦਾ। ਇਹ ਵੀ ਮੈਂ ਬੇਨਤੀ ਕਰਦੇ ਹਾਂ, ਐਸਾ ਨਹੀਂ ਵੀ ਇਹ ਪੋਸੀਬਲ ਹੀ ਨਹੀਂ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਓ, ਲੋਕ ਮੇਰਾ ਸਤਿਕਾਰ ਕਰਨ ਲੱਗ ਪੈਣ। ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੇ, ਇਹ ਵੀ ਕਈ ਵਾਰੀ ਮਾਇਆ ਦਾ ਰੂਪ ਧਾਰਨ ਕਰ ਜਾਂਦਾ ਜੀ। ਜਦੋਂ ਅਸੀਂ ਤੁਰਨੇ ਆ ਨਾ ਸਾਧ ਸੰਗਤ, ਉਦੋਂ ਸਾਡਾ ਪ੍ਰਯੋਜਨ ਹੁੰਦਾ ਈਸ਼ਵਰ ਨੂੰ ਪ੍ਰਾਪਤ ਕਰਨਾ। ਥੋੜਾ ਜਿਹਾ ਨਾਮ ਜਪਣ ਲੱਗ ਪਏ, ਬਾਣੀ ਪੜ੍ਹਨ ਲੱਗ ਪਏ, ਬਾਣਾ ਪਾ ਲਿਆ, ਲੋਕ ਸਤਿਕਾਰ ਕਰਨ ਲੱਗ ਪਏ, ਬਾਬਾ ਜੀ ਉੱਥੇ ਵੀ ਦਰਸ਼ਨ ਦਿਆ ਜੇ, ਉੱਥੇ ਗਏ ਤੇ ਵੇਖਿਆ ਵੀ ਇਹਦਾ ਤੇ ਡੇਰਾ ਮੇਰੇ ਨਾਲ ਵੱਡਾ, ਬਾਬਾ ਤੇ ਮੈਂ ਵੀ ਹਾਂ ਪਰ ਇਹਦਾ ਡੇਰਾ ਤੇ ਮੇਰੇ ਨਾਲ ਵੱਡਾ, ਇਹਦੇ ਚੇਲੇ ਵੀ ਮੇਰੇ ਨਾਲ ਜ਼ਿਆਦੇ ਨੇ, ਇਹਦੇ ਕੋਲ ਕਾਰਾਂ ਵੀ ਮੇਰੇ ਨਾਲ ਮਹਿੰਗੀਆਂ ਨੇ, ਇਹਦੀ ਜਾਣ ਪਛਾਣ ਵੀ ਮੇਰੇ ਨਾਲੋਂ ਰਾਜਨੀਤਿਕ ਖੇਤਰ ਵਿੱਚ ਜ਼ਿਆਦੀ ਏ, ਹੁਣ ਕੰਪੀਟੀਸ਼ਨ ਵਿੱਚ ਪੈ ਗਿਆ। ਕਬੀਰ ਸਿੱਖ ਸਾਖਾ ਬਹੁਤੇ ਕੀ ਏ। ਕਬੀਰ ਸਾਹਿਬ ਕਹਿੰਦੇ ਨੇ ਬੜੇ ਸਿੱਖ ਬਣਾਏ ਬੜੇ ਸਖਾ ਬਣਾਏ, ਪਰ ਗਲਤੀ ਇਹ ਹੋ ਗਈ ਵੀ ਕੇਸੋ ਕੀਓ ਨਾ ਮੀਤ। ਕੇਸਾਂ ਵਾਲੇ ਅਕਾਲ ਪੁਰਖ ਨੂੰ ਮਿੱਤਰ ਬਣਾਉਣ ਘਰੋਂ ਤੁਰੇ ਸਾਂ, ਵਾਹਿਗੁਰੂ ਵਾਹਿਗੁਰੂ, ਉਸ ਕੇਸੋ ਨੂੰ ਮੈਂ ਮੀਤ ਨਾ ਬਣਾ ਸਕਿਆ, ਹੋਰ ਬੜੇ ਮੀਤ ਬਣਾਏ ਬੜੇ ਸਖਾ ਬਣਾਏ ਬੜੇ ਚੇਲੇ ਬਣਾਏ, ਇੱਥੇ ਮਿਸਟੇਕ ਹੋ ਗਈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਕਥਾ ਹੁੰਦੀ ਹੈ, ਹਜ਼ੂਰ ਸਿੰਘਾਂ ਨਾਲ ਜਾ ਰਹੇ ਸਨ ਤੇ ਰਸਤੇ ਵਿੱਚ ਇੱਕ ਬੜਾ ਵੱਡਾ ਅਜਗਰ ਉਹ ਆ ਗਿਆ, ਤੇ ਸਤਿਗੁਰੂ ਜਦੋਂ ਉਤਰੇ ਤੇ ਉਹ ਜਦੋਂ ਆਇਆ ਤੇ ਭੱਜ ਕੇ ਸਿੱਖ ਅੱਗੇ ਗਏ ਵੀ ਇਹ ਨੁਕਸਾਨ ਨਾ ਕਰੇ, ਤਾਂ ਹਜ਼ੂਰ ਨੇ ਇਸ਼ਾਰਾ ਕੀਤਾ ਵੀ ਰਹਿਣ ਦਿਓ, ਇਹਨੂੰ ਮੇਰੇ ਕੋਲ ਆਉਣ ਦਿਓ। ਆ ਗਿਆ ਉਹ, ਕਰਾ ਕੇ ਕਰੀਲਿੰਗ ਕਰਕੇ ਹਜ਼ੂਰ ਦੇ ਕਰੀਬ ਆ ਕੇ ਆਪਣਾ ਸਿਰ ਉਹਨੇ ਹਜ਼ੂਰ ਦੇ ਕਦਮਾਂ ਦੇ ਨੇੜੇ ਲੈ ਆਂਦਾ, ਐਸਾ ਇਤਿਹਾਸ ਵਿੱਚ ਲਿਖਿਆ। ਕਹਿੰਦੇ ਨੇ ਹਜ਼ੂਰ ਨੇ ਆਪਣੇ ਚਰਨ ਕਮਲਾਂ ਨਾਲ ਉਹਦੀ ਜਿਹੜੀ ਸਿਰੀ ਸੀ ਉਹਦੇ ਉੱਤੇ ਰੱਖ ਕੇ ਉਹਨੂੰ ਇਸ ਤਰ੍ਹਾਂ ਘੁਮਾ ਕੇ ਮਿੱਧ ਕੇ ਤੇ ਉਹਦਾ ਕਲਿਆਣ ਕੀਤਾ। ਸਿੱਖਾਂ ਪੁੱਛਿਆ ਮਹਾਰਾਜ ਇਹ ਕੀ ਕੌਤਕ ਹੈ? ਹਜ਼ੂਰ ਕਹਿਣ ਲੱਗੇ ਗੌਰ ਨਾਲ ਵੇਖੋ, ਬੜੇ ਗੌਰ ਨਾਲ ਵੇਖੋ ਇਸ ਅਜਗਰ ਵੱਲ। ਵੇਖਿਆ ਛੋਟੇ ਛੋਟੇ ਕੀੜੇ ਉਹਦਾ ਗੋਸ਼ਤ ਖਾ ਰਹੇ ਸਨ, ਉਹਦੇ ਤਨ ਚ ਬੇਅੰਤ ਕੀੜੇ ਪਏ ਹੋਏ ਸਨ। ਹਜ਼ੂਰ ਸਾਨੂੰ ਨਹੀਂ ਇਹ ਰਮਜਾਂ ਸਮਝ ਆਉਂਦੀਆਂ, ਥੋੜਾ ਖੁਲਾਸਾ ਕਰੋ। ਹਜ਼ੂਰ ਕਹਿਣ ਲੱਗੇ ਮਨੁੱਖ ਸੀ ਪਿਛਲੇ ਜਨਮ ਵਿੱਚ, ਥੋੜਾ ਧਾਰਮਿਕ ਬਣ ਗਿਆ, ਲੋਕ ਸਤਿਕਾਰ ਕਰਨ ਲੱਗ ਪਏ, ਹੌਲੀ ਹੌਲੀ ਪੂਜਾ ਹੋ ਗਈ, ਉਹ ਆਪਣੀ ਦਸਾਂ ਨਵਾਂ ਦੀ ਕਿਰਤ ਵਿੱਚੋਂ ਇਹਨੂੰ ਧਨ ਦੇਣ ਲੱਗ ਪਏ, ਇਹ ਲੈਣ ਲੱਗ ਪਿਆ। ਉਸ ਧਨ ਨਾਲ ਇਹਨੇ ਅਯਾਸ਼ੀ ਸ਼ੁਰੂ ਕਰ ਦਿੱਤੀ ਔਰ ਫਿਰ ਇੱਕ ਦਿਨ ਇਹ ਮਰ ਗਿਆ। ਹੁਣ ਸਾਧ ਸੰਗਤ ਜੀ ਜਿਹੜਾ ਕਰਮ ਸਿਧਾਂਤ ਹੈ ਨਾ, ਇਹ ਬੜੇ ਕਮਾਲ ਦਾ, ਕੋਈ ਮੰਨੇ ਭਾਵੇਂ ਨਾ ਮੰਨੇ, ਇਹਨੂੰ ਬਿਲਕੁਲ ਸੌਖਾ ਜਿਹਾ ਸਮਝ ਲਓ ਵੀ ਕੈਲਕੂਲੇਟਰ ਲੈ ਕੇ ਦੋ ਪ੍ਰੈਸ ਕਰ ਦਿਓ, ਮਲਟੀਪਲਾਈ ਪ੍ਰੈਸ ਕਰ ਦਿਓ, ਦੋ ਕਰ ਦਿਓ, ਬਰਾਬਰ ਕਰ ਦਿਓ, ਉੱਤਰ ਆਵੇਗਾ ਚਾਰ। ਹਿੰਦੂ ਕਰੇ, ਮੁਸਲਮਾਨ ਕਰੇ, ਸਿੱਖ ਕਰੇ, ਈਸਾਈ ਕਰੇ, ਪੜ੍ਹਿਆ ਕਰੇ, ਅਨਪੜ੍ਹਿਆ ਕਰੇ, ਕੈਲਕੂਲੇਟਰ ਨੇ ਉਹਦਾ ਉੱਤਰ ਚਾਰ ਹੀ ਦੇਣਾ। ਕਰਮ ਸਿਧਾਂਤ ਬਿਲਕੁਲ ਇਨ ਬਿਨ ਕੈਲਕੂਲੇਟਰ ਵਰਗਾ, ਨਾ ਉਹਨੇ ਕਿਸੇ ਨਾਲ ਜਾਤਸੀ ਕਰਨੀ ਹੈ, ਨਾ ਉਹਨੇ ਕਿਸੇ ਦਾ ਲਿਹਾਜ਼ ਕਰਨਾ। ਇਹਨੂੰ ਮੈਂ ਥੋੜਾ ਜਿਹਾ ਖੋਲਦਿਆਂ ਕੀ ਹੁੰਦਾ, ਪਹਿਲਾਂ ਹੁੰਦਾ ਕਿਰਿਆਮਾਨ ਕਰਮ, ਕਿਰਿਆਮਾਨ ਕਰਮ। ਕਿਰਿਆਮਾਨ ਮੀਨਸ ਅਸੀਂ ਸਵੇਰੇ ਜਾਂਦੇ ਹਾਂ ਕੰਮ ਤੇ, ਚਾਰ ਘੰਟੇ ਅੱਠ ਘੰਟੇ ਕੰਮ ਕਰਨੇ ਆ, ਆ ਜਾਂਦੇ ਹਾਂ, ਆਰਾਮ ਕੀਤਾ, ਅਗਲੇ ਦਿਨ ਫਿਰ ਗਏ, ਕੋਈ ਕੰਮ ਤੇ ਗਿਆ, ਕੋਈ ਨਾ ਗਿਆ, ਕੋਈ ਮਾਫ਼ ਕਰਨਾ ਨੈਗੇਟਿਵਿਟੀ ਵੀ ਲੈ ਲਈਏ, ਕੋਈ ਪੱਬ ਗਿਆ, ਕੋਈ ਲੀਕਰ ਸਟੋਰ ਗਿਆ, ਕੋਈ ਕਿਰਤ ਕਰਨ ਗਿਆ, ਕੋਈ ਗੁਰਦੁਆਰੇ ਆਇਆ। ਹੁਣ ਉਹ ਜਿਹੜੇ ਕਰਮ ਨੇ ਦਿਨ ਚ ਰਹੀਆ ਹੈ ਉਹਨੂੰ ਕਹਿੰਦੇ ਨੇ ਕਿਰਿਆਮਾਨ ਕਰਮ, ਐਕਟੀਵਿਟੀ, ਇਹ ਕਿਰਿਆਮਾਨ ਕਰਮ ਹੈ। ਇਹ ਕਿਰਿਆਮਾਨ ਕਰਮ ਜਦੋਂ ਅਸੀਂ ਕਰਨੇ ਹਾਂ ਤਾਂ ਸਾਨੂੰ ਲੱਗਦਾ ਵੀ ਕੁਛ ਵੀ ਨਹੀਂ ਹੋ ਰਿਹਾ, ਅਸੀਂ ਰੋਜ਼ ਸੰਗਤ ਜਾਂਦੇ ਹਾਂ ਹੋ ਤੇ ਕੁਛ ਵੀ ਨਹੀਂ ਰਿਹਾ, ਅਸੀਂ ਨਾਮ ਜਪਣੇ ਹੋ ਤੇ ਕੁਛ ਵੀ, ਉਹ ਭਾਈ ਥੋੜਾ ਜਿਹਾ ਸਬਰ ਕਰ। ਅੱਜ ਬੂਟਾ ਲਾਇਆ ਹੈ ਅੰਬ ਦਾ, ਤੇ ਸਵੇਰੇ ਉੱਠ ਕੇ ਤੇ ਟੋਕਰੀ ਲੈ ਕੇ ਤੇ ਬੰਦਾ ਆ ਕੇ ਤੇ ਆ ਕੇ ਆਓ ਅੰਬ ਤੋੜਨ ਚੱਲੀਏ, ਭਾਈ ਐਡੀ ਛੇਤੀ ਅੰਬ ਥੋੜਾ ਲੱਗਦੇ ਨੇ, ਥੋੜੀ ਵੇਟ ਕਰ। ਇਹ ਕਿਰਿਆਮਾਨ ਕਰਮ ਫਿਰ ਆਹਿਸਤਾ ਆਹਿਸਤਾ ਕੀ ਹੋ ਜਾਂਦਾ, ਸੰਚਿਤ ਕਰਮ ਬਣ ਜਾਂਦਾ। ਜਿਵੇਂ ਰੋਜ਼ ਜੋਬ ਤੇ ਜਾਈਏ ਤੇ ਸੈਲਰੀ ਤੁਹਾਡੇ ਅਕਾਊਂਟ ਵਿੱਚ ਆਟੋਮੈਟਿਕ ਆ ਗਈ, ਉਹਦੇ ਸੇਵ ਸੇਵ ਸੇਵ ਹੋ ਗਈ ਨਾ, ਇਹਨੂੰ ਕਹਿੰਦੇ ਸੰਚਿਤ ਕਰਮ। ਉਹ ਫਿਰ ਸਟੋਰ ਹੁੰਦੇ ਰਹਿੰਦੇ ਨੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ, ਸੇਵ ਹੁੰਦੇ ਰਹਿੰਦੇ ਨੇ, ਅਚੇਤ ਮਨ ਵਿੱਚ ਇਕੱਠੇ ਹੁੰਦੇ ਰਹਿੰਦੇ ਨੇ, ਉਹ ਕਿਤੇ ਨਹੀਂ ਜਾਂਦੇ। ਭਾਵੇਂ ਸ਼ੁੱਭ ਕਰ ਲਓ ਭਾਵੇਂ ਅਸ਼ੁੱਭ ਕਰ ਲਓ, ਉਹਨਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਉਹ ਆਟੋਮੈਟਿਕ ਸਿਸਟਮ ਹੈ। ਅੱਛਾ, ਇਦੋਂ ਅੱਗੇ ਉਹ ਫਿਰ ਸਿੱਧਾ ਛੜੱਪਾ ਮਾਰਦੇ ਨੇ ਪਰਾਲਭ ਤੇ, ਪਰ ਮੈਂ ਇਹਦੇ ਵਿਚਕਾਰ ਇੱਕ ਹੋਰ ਸ਼ਬਦ ਕਹਿੰਦਾ, ਉਹ ਨੇ ਸੰਸਕਾਰ, ਆਦਤ ਪੱਕ ਜਾਣੀ, ਹੈਬਚਲ ਹੋ ਜਾਣਾ। 18 ਸਾਲ 20 ਸਾਲ ਦਾ ਮੁੰਡਾ ਉੱਤੇ ਜੂੜਾ ਉਸੇ ਤਰ੍ਹਾਂ ਹੀ ਕੀਤਾ ਹੋਇਆ, ਮੂੰਹ 'ਚ ਅੰਗੂਠਾ ਪਾਇਆ, ਬਈ ਏਡਾ ਵੱਡਾ ਮੂੰਹ ਤੇ ਦਾੜੀ ਆਈ ਹੈ, ਅੰਗੂਠਾ ਕਿਉਂ ਚੁੰਗਦਾ? ਉਹ ਕਹਿੰਦੇ ਜੀ ਬਥੇਰਾ ਇਹਦਾ ਹੱਥ ਵੀ ਫੜ ਕੇ ਖਿੱਚਣੇ ਆ, ਇਹ ਯੂਜ਼ ਟੂ ਹੋ ਗਿਆ, ਕੀ ਕਰੀਏ? ਹੁਣ ਉਹਦਾ ਸੰਸਕਾਰ ਬਣ ਗਿਆ, ਇੰਨਾ ਹੈਬਚਲ ਹੋ ਗਿਆ ਹੈ ਵੀ ਆਪ ਮੁਹਾਰੇ ਅੰਗੂਠਾ ਮੂੰਹ 'ਚ ਚਲਾ ਜਾਂਦਾ। ਇਹ ਅਗਲਾ ਜਿਹੜਾ ਸਟੈਪ ਹੈ, ਫਿਰ ਸੰਸਕਾਰ ਬਣ ਜਾਂਦੇ ਨੇ। ਅੱਛਾ, ਸੰਚਿਤ ਕਰਮ ਜਿਹੜੇ ਕਿਰਿਆਮਾਨ ਕਰਮ ਨੇ ਸੰਚਿਤ ਬਣ ਗਏ, ਸੰਚਿਤ ਸੰਸਕਾਰ ਬਣ ਗਏ, ਹੁਣ ਅੱਗੇ ਕੀ ਬਣੇਗਾ? ਇਹਨੂੰ ਕਹਿੰਦੇ ਨੇ ਪਰਾਰਬਧ। ਬੂਟਾ ਲਾਇਆ ਸੀ ਅੱਜ, ਅਗਲੇ ਦਿਨ ਤੁਸੀਂ ਪੁੱਟ ਕੇ ਸੁੱਟ ਸਕਦੇ ਸੋ। ਬੂਟਾ ਲਾ ਦਿੱਤਾ ਹੈ, 20 ਸਾਲ ਹੋ ਗਏ ਨੇ, ਹੁਣ ਉਹ ਪੂਰਾ ਦਰਖਤ ਬਣ ਗਿਆ, ਉਹਨੂੰ ਫੁੱਲ ਵੀ ਲੱਗਦੇ ਨੇ, ਫਲ ਵੀ ਲੱਗਦੇ ਨੇ, ਪੱਕ ਪੱਕ ਕੇ ਡਿੱਗਦੇ ਨੇ, ਉਹਦੇ ਬੀਜਾਂ ਵਿੱਚੋਂ ਵੀ ਅੱਗੇ ਬੀਜ ਉੱਗਦੇ ਨੇ, ਹੁਣ ਤੂੰ ਕੀ ਕਰ ਸਕਦਾ? ਹੁਣ ਉਹ ਪਰਾਲਭਧ ਬਣ ਗਈ ਹੈ। ਹੁਣ ਜਿਹੜੀ ਪਰਾਲਭਧ ਹੈ ਸਾਧ ਸੰਗਤ ਦੀ, ਉਹ ਪੋਜ਼ਿਟਿਵ ਵੀ ਹੋ ਸਕਦੀ ਹੈ, ਉਹ ਨੈਗੇਟਿਵ ਵੀ ਹੋ ਸਕਦੀ ਹੈ, ਪਰ ਉਹ ਪ੍ਰਾਪਤ ਹੁੰਦੀ ਹੈ ਸਮੇਂ ਨਾਲ, ਉਹ ਪ੍ਰਾਪਤ ਹੁੰਦੀ ਹੈ ਜਿੰਨੀ ਭਾਗਾਂ ਵਿੱਚ ਹੈ, ਜਿੰਨੀ ਪਰਾਲਭਧ ਹੈ ਓਨੀ ਪ੍ਰਾਪਤ ਹੁੰਦੀ ਹੈ, ਨਾ ਪਹਿਲਾਂ ਪ੍ਰਾਪਤ ਹੁੰਦੀ ਹੈ, ਨਾ ਵੱਧ ਪ੍ਰਾਪਤ ਹੁੰਦੀ ਹੈ, ਨਾ ਘੱਟ ਪ੍ਰਾਪਤ ਹੁੰਦੀ ਹੈ। ਰਾਜਸਥਾਨ ਵਿੱਚ ਪੈਦਲ ਯਾਤਰਾ ਕਰਦਿਆਂ ਬੀਬੀ ਨੇ ਕਿਸੇ ਖੂਹ ਤੋਂ ਸੁਰਾਹੀ ਭਰ ਲਈ, ਬੜਾ ਡੂੰਘਾ ਖੂਹ ਸੀ, ਬੜੀ ਮੁਸ਼ਕਤ ਕੀਤੀ, 2-3 ਲੱਜਾਂ ਜੋੜੀਆਂ, ਔਖੀ ਹੋ ਕੇ ਉਹ ਛੋਟੀ ਜਿਹੀ ਸੁਰਾਹੀ, ਅਗਾਂਹ ਪਤਾ ਨਹੀਂ ਪਾਣੀ ਮਿਲੇ ਕਿ ਨਾ ਮਿਲੇ, 5-7 ਮੀਲ ਸਫ਼ਰ ਤੈਅ ਕੀਤਾ ਅਤੇ ਅੱਗੇ ਜਾ ਕੇ ਹੈਰਾਨ ਹੋ ਗਈ ਵੀ ਬਹੁਤ ਸੋਹਣੀ ਝੀਲ, ਟਿਕਿਆ ਹੋਇਆ ਪਾਣੀ, ਸਾਫ਼ ਸੁਥਰਾ। ਆਖਣ ਲੱਗੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਐਵੇਂ ਪਾਣੀ ਚੁੱਕਿਆ ਐਡੀ ਦੂਰੋਂ, ਅਤੇ ਆਹ ਤਾਂ ਪਾਣੀ ਕਿੱਡਾ ਸੋਹਣਾ ਹੈ। ਉਹ ਸਰਾਈ ਵਾਲਾ ਪਾਣੀ ਡੋਲ ਕੇ ਅਤੇ ਝੀਲ ਵਿੱਚੋਂ ਭਰ ਲਿਆ। ਪਿੱਛੇ ਕੋਈ ਦਰਵੇਸ਼ ਫਿਲਾਸਫਰ ਖੜਾ ਸੀ, ਉਹ ਕਹਿਣ ਲੱਗਾ ਬੀਬਾ ਇਹ ਕੀ ਕੀਤਾ? ਕਹਿਣ ਲੱਗੇ ਜੀ ਮੈਂ ਖੂਹ ਤੋਂ ਭਰ ਕੇ ਲਿਆਈ ਸਾਂ, ਅਤੇ ਇਹ ਪਾਣੀ ਖੁੱਲ੍ਹਾ ਸੀ, ਮੈਂ ਸੋਚਿਆ ਇੱਥੋਂ ਭਰ ਲਾਂ, ਮੈਂ ਡੋਲ ਕੇ ਇੱਥੋਂ ਭਰ ਲਿਆ। ਉਹ ਕਹਿਣ ਲੱਗਾ ਬੀਬਾ ਤੇਰੀ ਸਰਾਈ 'ਚ ਤਾਂ ਪਾਣੀ ਓਨਾ ਹੀ ਪੈਣਾ, ਭਾਵੇਂ ਖੂਹ 'ਚੋਂ ਭਰ ਲੈ ਅਤੇ ਭਾਵੇਂ ਝੀਲ 'ਚੋਂ ਭਰ ਲੈ। ਇਹ ਸਰਾਈ ਕੀ ਹੈ? ਪਰਾਲਭਧ ਹੈ, ਇਹ ਪਰਾਲਭਧ ਹੈ, ਇਹ ਹੁਣ ਬਣ ਗਈ, ਜੋ ਬਣ ਗਈ ਓਨਾ ਹੀ ਮਿਲਦਾ, ਭਾਵੇਂ ਝੀਲ 'ਚ ਚਲੇ ਜਾਓ, ਭਾਵੇਂ ਅਮੈਰੀਕਾ ਬਹਿ ਜਾਓ, ਭਾਵੇਂ ਕਿਸੇ ਹੋਰ ਕੰਟਰੀ 'ਚ ਬਹਿ ਜਾਓ, ਉਹ ਪਰਾਲਭਧ ਓਨੀ ਹੀ ਮਿਲਣੀ ਹੈ ਜਿੰਨੀ ਹੈ, ਔਰ ਜਦੋਂ ਸਮਾਂ ਆਉਣਾ ਹੈ ਉਦੋਂ। ਹੁਣ ਮਹਾਰਾਜ ਕਹਿਣ ਲੱਗੇ ਵੀ ਪੂਜਾ ਕਰਾਉਂਦਾ ਸੀ, ਖਾਂਦਾ ਸੀ, ਅਤੇ ਉਹਨਾਂ ਦਾ ਉਧਾਰ ਤੇ ਦਿੱਤ ਹੋਇਆ ਨਹੀਂ, ਕਿਉਂਕਿ ਇਹਦਾ ਤਾਂ ਆਪਣਾ ਕੋਈ ਨਹੀਂ। ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਰਪ ਜੋਨ, ਵੱਲ ਵੱਲ ਉਤਰੇ ਸੱਪ ਬਣਿਆ ਪਿਆ। ਮਹਾਰਾਜ ਇਹ ਫਿਰ ਛੋਟੇ ਛੋਟੇ ਜਿਹੜੇ ਜੀਵ ਨੇ, ਇਹ ਕੌਣ ਨੇ? ਕਹਿਣ ਲੱਗੇ ਉਹਦੇ ਚੇਲੇ ਨੇ, ਇਹ ਆਪਣਾ ਹਿਸਾਬ ਕਿਤਾਬ ਬਰਾਬਰ ਕਰ ਰਹੇ ਨੇ, ਉਹਦਾ ਗੋਸ਼ਤ ਖਾ ਖਾ ਕੇ। ਕਈ ਵਾਰ ਕਹੀਏ ਨਾ, ਕਹਿੰਦੇ ਜੀ ਨਿੰਦਿਆ ਕਰਦੇ ਨੇ, ਨਹੀਂ ਜੀ ਇਹ ਜੈਲਸ ਕਰਕੇ ਕਹਿੰਦੇ ਨੇ। ਉਹ ਭਾਈ ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਅਕਲ ਨਾਲ ਸਹੀ ਜਗ੍ਹਾ ਤੇ ਲੱਗ ਰਿਹਾ। ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ, ਕਦੀ ਕਦੀ ਮਨੁੱਖ ਘਰੋਂ ਤੁਰਦਾ ਹੈ, ਨਾਮ ਜਪਦਾ ਹੈ, ਬਾਣੀ ਪੜ੍ਹਦਾ, ਈਸ਼ਵਰ ਨੂੰ ਮਿਲਣਾ ਹੈ, ਤੇ ਰਸਤੇ ਵਿੱਚ ਕਿਸੇ ਨੂੰ ਵੇਖ ਲਿਆ, ਇਹਦਾ ਗਰੁੱਪ ਮੇਰੇ ਨਾਲ ਵੱਡਾ, ਇਹਦਾ ਡੇਰਾ ਮੇਰੇ ਨਾਲ ਵੱਡਾ, ਗੱਡੀਆਂ ਮਹਿੰਗੀਆਂ ਨੇ, ਮੈਂ ਵੀ ਹੁਣ ਇੱਦਾਂ, ਫਿਰ ਕੰਪੀਟੀਸ਼ਨ ਵੱਧਦਾ ਹੈ ਵੀ ਸਾਰੇ ਕਿਤੇ, ਸਾਰੇ ਇੰਡੀਆ 'ਚ, ਸਾਰੇ ਵਰਲਡ 'ਚ, ਹਰ ਦੇਸ਼ ਦੇ ਹਰ ਸ਼ਹਿਰ ਵਿੱਚ ਮੇਰਾ ਸਥਾਨ ਹੈ। ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਬੀਚੇ ਅਟਕੇ ਉੱਚੀ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖਾਂ ਪਾਓ। ਕਦੀ ਕਦੀ ਕੀ ਹੁੰਦਾ, ਮਤ ਦੇਖ ਭੁੱਲਾਂ, ਵਿਸਰ ਧਾਰਮਿਕ ਆਗੂ ਬਣ ਕੇ, ਤੇ ਉਹਦੇ ਰਸਤੇ ਵਿੱਚ ਉਹ ਧਾਰਮਿਕ ਆਗੂ ਪੁਣੇ ਦੀ ਮਾਇਆ ਬਣ ਕੇ ਆ ਗਈ, ਉਹਦਾ ਰਸਤਾ ਉੱਥੇ ਦਾ ਉੱਥੇ ਅਟਕਾ ਦਿੱਤਾ। महाराज माया होर भी कोई रूप धारण करके आउंदी है, हजूर कहन लगे आउंदी है ना, हजूर किवें आउंदी है, हजूर कहन लगे सुल्तान होवा मेल लश्कर, मैं बहुत वड्डा सुल्तान बन जा, लश्कर कट्ठे करके ते मैं तखत दे उत्ते पैर रखा, हुक्म करा मैं और लोकी मेरा हुक्म मनन, तखत राखा पाओ हुक्म हासिल। हासिल दी बड़ी वैल्यू है सतसंग जी, जदों असी सदा कैलकुलेटर नहीं सन होंदे, इधरों जोड़दे जोड़दे फिर थल्ले हासिल उत्ते चला जांदा ही, फिर तुसीं हिसाब लाओ उहदी वैल्यू किन्नी सी। मान लिया भी चौथे पंजवें थां ते हासिल आ गया है ते किन्ना अमाउंट नूं मल्टीप्लाई कर देंदा सी। इस तरह मैनूं हुक्म हासिल हो गया, मेरा हुक्म मूंह चो जिहड़ा निकलदा लोकां नूं मनना ही पैंदा। कदी कदी तपो राज ते राजो नरक वाली अवस्था भी बन जाती है। सुल्तान होवा मेल लश्कर तख्त राखा पाओ हुक्म हासिल करी बैसा, नानका सब वाओ मत देख भूलां विसरै तेरा चित ना आवे नाओ। हजूर कहन लगे भी विद्वान ते तू है, इहदे विच कोई दो राय नहीं, पर विद्वान होण दे नाल नाल समस्या यह है भी ममै मत हेर लई तेरी मूड़े, मूर्खा आ माया ने तेरी मत मार दिती है, तेनू सुझदा ही कुछ नहीं माया तो बिना। और एक होर बड़ी वड्डी समस्या आ गई भी हौमै वड्डा रोग पया, जिड्डा वड्डा विद्वान ओडा ही वड्डा हंकार। यह भी मैं बेनती कर दिया, बहुत वड्डा विद्वान होके कोई हंकार तो बचिया होवे कोई विरला भागा वाला तुहानू प्राप्त होवेगा, नहीं तो जिनी ज्यादा विद्वता जिनी रोशन दिमागी उन्ना ज्यादा मन दे विच अहंकार आ जाता है। जेड़ा ब्रह्मदत्त सी कश्मीर वाला, हजूर गुरु नानक साहब का उहदे नाल संवाद होया, बड़ा हंकारी सी। 239 साल के इतिहास में इस तरह के कई हंकारी विद्वाना का गुरुआ नाल वास्ता पिया, और सतगुरु जी उहदी इनसल्ट करन लई नहीं सन उहदे नाल संवाद करदे, सगों उहदा भला करन लई उहदे हंकार नू चकना चूर करदे सन, क्योंकि हौमै नावे नाल विरोध है दोए ना वसै, भला करन वास्ते इहदे अंदर नाम टिक जाए। एक दिन हजूर कलगीधर पातशाह कोल भी एक विद्वान आया सी, चंदन कवि, हौमै वड्डा रोग पया, महाराज कहन लगे तेनू विद्वता का हंकार हो गया। पांडा जी नू गुरु अमरदास महाराज कहन लगे विद्वान तू है पर आ जिहड़ा विद्वता ने तेनू लालची बना दिता है, और दूजी गल तेरे अंदर विद्या का हंकार बड़ा आ गया। चंदन कवि गुरु गोबिंद सिंह महाराज को आया, आखन लगा महाराज मैं एक सवैया रच के लियाया। सवैया सवैया ते कवित च फर्क यही हुंदा है भई पिंगल थोड़ा डिफरेंट हुंदा है, चाल मात्रा थोड़ियां अगे पिछे हुंदियां ने। मैं एक सवैया रच के लियाया ते महाराज तुहाडे दरबार विच ना, चंदन ने जो किया मैं हूबहू कह रहा, कोई भी विद्वान इहदे अर्थ नहीं कर सकता, मैं इदां दा सवैया लिख के लिया। हजूर हस पै भी हंकारी हो गया, 52 कवि महाराज ने रखे हुए सन, महाराज मान करते सन उन्हां दा, इहदे महाराज अर्थ नहीं हो सकते। सचे पातशाह कहन लगे भी जे मैं किसी विद्वान तो अर्थ कराया ना फिर तेरी तसली नहीं होनी, साडे घोड़े वास्ते घा खोतन की सेवा करदा भाई धन्ना सिंह, तो इहदा मतलब यह नहीं भी वह विद्वान नहीं, वह विद्वान भी है, गुरु घर के काई भी विद्वान ने, ते धन्ना सिंह तुहाडे सवैये दे अर्थ करेगा। भाई धन्ना सिंह जी लिबड़े तिबड़े आ गए, रंबा रख के कपड़े झाड़ के ते आ के हाथ जोड़ के खड़े हो गए। हजूर कहन लगे चंदन कवि दे सवैये दे अर्थ करो, भाई धन्ना सिंह कहन लगे जी उचारण करो। उन्हें उचारण किया, कहन लगा नवसात तीए तत्ता तत्ता तत्ते नू बिहारी यये नू ला, नवसात नवसात नन्ना वाहवा सस्से कन्ना तत्ता, क्योंकि नवसात वार वार आना, मैं ता क्या भी कई बार माइक में चंगी तरह समझ नहीं आता, नवसात तिये नवसात किए नवसात पिए नवसात पियाए। ये पहली पंक्ति सी। नवसात रचे नवसात बचे नवसात पिए पैदायक पाए जीत कला नवसातन की नवसातन के मुख अंचर छाए। मानो मेघ के मंडल में कवि चंदन चंद कलेवर छाए। चार लाइना दा सवैया सी। मैं अर्थ कर दिया उन्हें लिखिया सी भी नवसात नव जमा सात बराबरे सोलह नवसात तीए तीए मैंने त्रिया स्त्री सोलह साल दी अल्लड़ लड़की नवसात तीए नवसात किए ते नवसात सोलह उन्हें शिंगार किते। नवसात तीए नवसात किए नवसात पिए नवसात प्याए। सोलह ही महीने बाद ओदा पति वापस घर आया सी। हर चीज विच सोलह सोलह सी। उन्हें समझा भी पजल हो जाएंगे पर गुरु का सिख विवेकी हुंदा है। कोई भी मुसीबत आवे ना संगत जी जे उदों स्ट्रेस विच आ जाइए वो कम निपरे नहीं चढ़ेगा। जिन्ना उन्हों रिलैक्स होके फेस करांगे वो बड़े आराम नाल गुंजल खोल जाएगी। जदों स्ट्रेस ले ली उदों फिर वो कम होर टफ हो जाएगा। उन्हें गुरु चरणा विच नमस्कार कीती। भाई धन्ना सिंह ने आखन लगा चंदन जी तुहाडे कवित दे अर्थ ने भी एक सोलह साल की लड़की है सोलह उन्हें शिंगार किते ने सोलह महीने बाद उदा पति घर आया है ते सोलह प्रकार दे भोजन बना के उन्हें खवाए ने। पहली पंक्ति दे अर्थ हो गए कि नहीं? कह लगा जी हो गए ने। कह लगा हुण अगे चल। नवसात रचे नवसात बचे नवसात पिए पैदायक पाए। सोलह सोलह कला उन्होंने सुटिया नरदा खेडन वास्ते। सोलह पत्नी ने ते सोलह पति ने। नवसात रचे नवसात बचे नवसात पिया पैदायक पाए ते ओ इस्त्री जित गई ते उन्हें सोलह आने दा रुपया उदे कोलों लिया जित के। आख लगी सोलह आने दी शर्त सी सोलह आने दा रुपया मैनू दे। जीत कला नवसातन की नवसातन के मुख अंचर छाए। दूजी वरी पति जित गया उन्हें सोलह नरदा सुटियां ओ जित गया ते ओ शर्मा के उदे अर्थ ने उन्हें लीड़ा अगे मूंह दे लैके शर्मा के दूजे पासे मूंह कर लिया। ते भाई धन्ना सिंह कहन लगे बई कवि चंदन जी ए इस तरह होया जिवें चंद्रमे नू बदला ने ढक लिया ए तुहाडे कवित दे अर्थ ने। बड़ा छिता पिया। चलो जी ठीक है तुसी बड़े वधिया अर्थ कीते ने। कहन लगा नहीं इदां सुक्का नहीं जान देना इधर आ। हुण आखन लगा जी की होया? कह लगा हुण मैं कवित रचांगा ते अर्थ तू कर। इदां सुक्का किवें तुर जाएगा? ठठंबर के खलो गया। भाई धन्ना सिंह कहन लगे सुन मीन मरे जल के परसे कबहू ना मरे पर पावक पाए। हाथी मरे मद के परसे कबहू ना मरे तन ताप के आए। तीय मरे पति के परसे कबहू ना मरे परदेश सदाए। गूढ़ में बात कही दजराज विचार सके ना बिना चित लाए। पजल हो गया। लतां कंबन लग पईआं मूंह पीला हो गया बुलां ते सिकरी आ गई। हथ जोड़ के कहन लगा महाराज ये ते मेथों नहीं आना। तुहाडे कोल ते बड़े बड़े तुहाडे ते का खोतन आले भी बड़े विद्वान ने। हजूर कहन लगे तू ते बड़ियां डींगा मारदा सै भई ये कोई अर्थ ही नहीं कर सकता। भाई धन्ना सिंह नू कहन लगा चंदन कवि भाई साहब तुसी अर्थ करके दसो। भाई साहब कहन लगे कोई भी गल नहीं एक विश्राम दी हेर फेरे नवस मैं क्या सी भी मीन परे जल के मीन मरे जल के परसे कबहू ना मरे पर पावक पाए। मच्छी मर जांदी है पानी दे स्पर्श नाल पर कदी नहीं मरदी जे अग विच पा दईए। ते तू पजल हो गया। इत्थे कहना सी मीन मरे जल के परसे कबहू ना ਜਲ ਦੇ ਸਪਰਸ਼ ਨਾਲ ਮੱਛੀ ਕਦੀ ਨਹੀਂ ਮਰਦੀ, ਪਰ ਭਾਵਕ ਪਾਏ ਅੱਗ ਵਿੱਚ ਪਾਇਆ ਉਸ ਵੇਲੇ ਮਰ ਜਾਂਦੀ ਹੈ। ਇੱਕ ਵਿਸ਼ਰਾਮ ਗਲਤ ਲੱਗ ਜਾਏ ਨਾ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਸਵਈਏ, ਜੇ ਕਹਿ ਦਿੱਤਾ ਵੀ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਤੇ ਪਿਓ ਪੁੱਤਰ ਬਣ ਜਾਏਗਾ, ਪੁੱਤਰ ਪਿਓ ਬਣ ਜਾਏਗਾ। ਉੱਥੇ ਹੁਣ ਕਹਿਣਾ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਗੁਰੂ ਅਰਜਨ ਗੁਰੂ ਰਾਮਦਾਸ ਦੇ ਘਰ ਭਗਤ ਬਣ ਕੇ ਅਵਤਾਰ ਲਿਆ। ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਮੱਛੀ ਪਾਣੀ ਦੇ ਸਪਰਸ਼ ਨਾਲ ਕਦੀ ਨਹੀਂ ਮਰਦੀ, ਮਰੇ ਪਰ ਭਾਵਕ ਪਾਏ ਅੱਗ ਚ ਪਾਇਆ ਉਸ ਵੇਲੇ ਮਰ ਜਾਂਦੀ ਹੈ। ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ, ਹਾਥੀ ਸ਼ਰਾਬ ਪੀਣ ਨਾਲ ਕਦੀ ਨਹੀਂ ਮਰਦਾ, ਮਰੇ ਤਨ ਤਾਪ ਕੇ ਆਏ। ਜ਼ਿਆਦਾਤਰ ਹਾਥੀਆਂ ਦੀ ਮੌਤ ਬੁਖਾਰ ਨਾਲ ਹੁੰਦੀ ਹੈ। ਤੀਏ ਮਰੇ ਪੀਏ ਕੇ ਪਰਸੇ ਕਬਹੂ ਨਾ, ਪਤਨੀ ਪਤੀ ਦੇ ਸਪਰਸ਼ ਨਾਲ ਨਹੀਂ ਮਰਦੀ, ਮਰੇ ਪਰਦੇਸ ਸਦਾਏ। ਉਸ ਵੇਲੇ ਤਕਲੀਫ ਹੁੰਦੀ ਹੈ। ਪੰਥ ਨਿਹਾਰੇ ਕਾਮਣੀ ਲੋਚਨ ਭਰੀ ਲੈ ਉਸਾਸਾ, ਉਰ ਨਾ ਪੀਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ, ਫਿਰ ਔਸੀਆਂ ਪਾਉਂਦੀ ਹੈ ਉਡੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ। ਭਾਈ ਧੰਨਾ ਸਿੰਘ ਕਹਿਣਗੇ ਗੂੜ ਮੈਂ ਬਾਤ ਕਹੀ ਦਜਰਾਜ, ਪੰਡਿਤ ਜੀ ਬ੍ਰਾਹਮਣ ਜੀ ਇਹ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੇ ਵਾਸਤੇ ਘਾਹ ਖੋਤਣ ਵਾਲੇ ਘਾਈ ਦਾ ਕਵਿਤਾ ਹੈ, ਬੜੇ ਗੂੜ ਵਿੱਚ ਮੈਂ ਕਿਹਾ ਹੈ। ਵਿਚਾਰ ਸਕੇ ਨਾ ਬਿਨਾਂ ਚਿੱਤ ਲਾਏ, ਜਿੰਨਾ ਚਿਰ ਸੁਰਤ ਮਾਇਆ ਵਿੱਚ ਇਹਦੇ ਅਰਥ ਨਹੀਂ ਹੋ ਸਕਦੇ, ਇਕਾਗਰ ਚਿੱਤ ਹੋ ਕੇ ਕਰੇਗਾ ਤੇ ਫਿਰ ਹੋ ਜਾਣਗੇ। ਹੱਥ ਜੋੜ ਕੇ ਭਾਈ ਸਾਹਿਬ ਨੂੰ ਮੱਥਾ ਟੇਕ ਕੇ ਆਖਣ ਲੱਗਾ ਜੀ ਖਿਮਾ ਕਰਨਾ, ਸੱਚੇ ਪਾਤਸ਼ਾਹ ਨੇ ਇਨਸਲਟ ਨਹੀਂ ਕੀਤੀ, ਸਤਿਗੁਰ ਸਭਨਾ ਦਾ ਭਲਾ ਮਨਾਏ ਦਾ, ਤੇ ਉਹ ਭਲਾ ਸੀ ਉਹਦੀ ਵਿਦਵਤਾ ਦੇ ਹੰਕਾਰ ਨੂੰ ਚੱਕਣਾ ਚੂਰ ਕਰਕੇ ਉਹਦੇ ਹਿਰਦੇ ਚ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋ। ਹੰਕਾਰ ਕਿਸੇ ਕਿਸਮ ਦਾ ਵੀ ਹੋਵੇ, ਵਿਦਵਤਾ ਦਾ ਵੀ ਹੋ ਸਕਦਾ। ਲਾਲ ਸਿੰਘ ਗਿਆ ਨਾ ਆਨੰਦਪੁਰ ਸਾਹਿਬ ਤੇ ਤੋਤੇ ਰੰਗੀ ਪੱਗ ਬੰਨੀ ਆਈ, ਬੜਾ ਧਨਾੜ ਬੰਦਾ ਸੀ, 15-20-25-30 ਬੰਦੇ ਨਾਲ ਆਪਣਾ ਕੈਂਪ ਵੱਖਰਾ ਹੀ ਆ ਕੇ ਆਨੰਦਪੁਰ ਸਾਹਿਬ ਲਾ ਦਿੰਦਾ ਸੀ, ਆਪਣਾ ਹੀ ਉਹਦਾ ਕੁੱਕ, ਆਪਣੇ ਉਹਦੇ ਨੌਕਰ, ਆਪਣਾ ਅਸਤਬਲ, ਉੱਥੇ ਆ ਕੇ ਤੰਬੂ ਤੁੰਬੂ ਲਾ ਕੇ ਲੰਗਰ ਪ੍ਰਸ਼ਾਦਾ ਬਣਾਇਆ ਛਕਿਆ, ਉਹਨਾਂ ਪਾਣੀ ਪੂਣੀ ਢੋ ਕੇ ਇਸ਼ਨਾਨ ਕਰਾਇਆ, ਉਹਨੇ ਬਸਤਰ ਬੁਸਤਰ ਪਾਏ ਤੇ ਸ਼ਾਮ ਨੂੰ ਕਹਿਣ ਲੱਗਾ ਪਤਾ ਕਰੋ। ਉਹਨਾਂ ਬੰਦਿਆਂ ਨੇ ਦੱਸਿਆ ਵੀ ਦੀਵਾਨ ਲੱਗ ਗਿਆ, ਕੀਰਤਨ ਹੋ ਰਿਹਾ ਤੇ ਹੁਣ ਦੱਸ ਸੇ ਵੀ ਮਹਾਰਾਜ ਹੁਣ ਆਉਣ ਵਾਲੇ ਹੀ ਨੇ। ਕਹਿਣ ਲੱਗਾ ਚਲੋ ਫਿਰ ਦਰਸ਼ਨ ਕਰੀਏ। ਆਇਆ ਦੀਵਾਨ ਵਿੱਚ ਨਾਲ 15-20-25-30 ਹੋਰ ਬੰਦੇ ਅੱਗੇ ਅੱਗੇ, ਉਹ ਤੇ ਪਿੱਛੇ ਸਾਰੇ, ਉਹਦੇ ਹੱਥ 'ਚ ਢਾਲ ਪਕੜੀ ਹੋਈ ਏ। ਮਹਾਰਾਜ ਨੂੰ ਆ ਕੇ ਮੱਥਾ ਟੇਕਿਆ, ਆਓ ਲਾਲ ਸਿੰਘ ਜੀ। ਮਹਾਰਾਜ ਆ ਮੈਂ ਢਾਲ ਆਉਂਦੀ ਏ ਗੈਂਡੇ ਦੇ ਖੱਲ ਦੀ, ਇਹਦੇ ਵਿੱਚੋਂ ਕੋਈ ਅਸਤਰ ਸ਼ਸਤਰ ਪਾਰ ਨਹੀਂ ਹੋ ਸਕਦਾ, ਮਹਾਰਾਜ ਇਹਦੇ ਚੋਂ ਗੋਲੀ ਵੀ ਨਹੀਂ ਪਾਰ ਹੋ ਸਕਦੀ। ਮੌਜ ਵਿੱਚ ਬੈਠੇ ਹਨ ਸਤਿਗੁਰੂ, ਕਹਿਣ ਲੱਗੇ ਲਾਲ ਸਿੰਘ ਜੇ ਮੈਂ ਗੋਲੀ ਮਾਰਾਂ ਫਿਰ ਵੀ ਨਹੀਂ ਪਾਰ ਹੋ ਸਕਦੀ। ਕਹਿਣ ਲੱਗਾ ਫਿਰ ਵੀ ਨਹੀਂ ਹੋ ਸਕਦੀ, ਆਖੋ ਸਤਨਾਮ ਸ੍ਰੀ, ਫਿਰ ਵੀ ਨਹੀਂ ਹੋ ਸਕਦੀ। ਮਹਾਰਾਜ ਕਹਿਣ ਲੱਗੇ ਚੱਲ ਫਿਰ ਠੀਕ ਹੈ, ਸਵੇਰੇ ਜਦੋਂ ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਵੇਗੀ ਨਾ, ਤੂੰ ਲਿਆਵੀਂ ਆਪਣੀ ਢਾਲ ਤੇ ਮੈਂ ਲਿਆਵਾਂਗਾ ਆਪਣੀ ਬੰਦੂਕ, ਤੈਨੂੰ ਮੈਂ ਤੇਰੀ ਢਾਲ ਦੇ ਵਿੱਚੋਂ ਗੋਲੀ ਪਾਰ ਕਰਕੇ ਵਿਖਾਵਾਂਗਾ। ਚਲਾ ਗਿਆ, ਹੁਣ ਲੱਤਾਂ ਭਾਰ ਨਾ ਚੱਲਣ, ਉਸਨ ਵੱਟ ਲਵੇ, ਬੜਾ ਮਾੜਾ ਕੰਮ ਕਰ ਬੈਠਾ, ਹੰਕਾਰ ਵਿੱਚ ਬਚਨ ਕਰ ਬੈਠਾ। ਉੱਠ ਕੇ ਤੇ ਹੋਰ 2-4-10 ਗੁਰਸਿੱਖਾਂ ਨੂੰ ਲਿਆਂਦਾ, ਗੁਰਸਿੱਖੋ ਮੈਨੂੰ ਨੀਂਦਰ ਨਹੀਂ ਆਉਂਦੀ, ਸਮਾਂ ਥੋੜਾ ਰਹਿ ਗਿਆ, ਬੜੀ ਗਲਤੀ ਕਰ ਬੈਠਾ, ਹੁਣ ਕੀ ਕਰਾਂ। ਮੈਂ ਤੇ ਗੁਰੂ ਗੋਬਿੰਦ ਸਿੰਘ ਨੂੰ ਚੈਲੰਜ ਕਰ ਬੈਠਾ, ਮੇਰੀ ਮੱਤ ਹੀ ਮਾਰੀ ਗਈ ਹੰਕਾਰ ਵਿੱਚ। ਉਹਨਾਂ ਸਿੰਘਾਂ ਨੇ ਮਤਾ ਕੀਤਾ, ਮਤਾ ਕਰਕੇ ਕਹਿਣ ਲੱਗੇ ਲਾਲ ਸਿੰਘ ਕੜਾ ਪ੍ਰਸ਼ਾਦ ਦੀ ਦੇਗ ਬਣਾ। 5 ਸਿੰਘ ਅਰਦਾਸ ਕਰਨ ਵੀ ਸਤਿਗੁਰੂ ਭਾਈ ਲਾਲ ਸਿੰਘ ਦੀ ਲਾਜ ਰੱਖ ਲੈਣੀ। ਕੜਾ ਪ੍ਰਸ਼ਾਦ ਦੀ ਦੇਗ ਬਣਾਈ ਤੇ ਅਰਦਾਸ ਕੀਤੀ 5 ਨੇ। ਸਵੇਰ ਹੋਈ, ਬੜੇ ਉਚੇਚੇ ਤੌਰ ਤੇ ਸੰਗਤ ਇਕੱਠੀ ਹੋਈ ਵੀ ਅੱਜ ਪਤਾ ਨਹੀਂ ਕੀ ਹੋਣਾ। ਲਾਲ ਸਿੰਘ ਵੀ ਆ ਗਿਆ ਮੈਦਾਨ ਵਿੱਚ ਲੈ ਕੇ ਢਾਲ, ਤੇ ਉਹਨੇ ਹਜ਼ੂਰ ਨੇ ਸ਼ਿਸ਼ਤ ਲਾ ਲਈ। ਸ਼ਿਸ਼ਤ ਲਾਹਣ, ਟਰੇਗਰ ਤੇ ਉਂਗਲ ਰੱਖ ਕੇ ਤੇ ਥੱਲੇ ਕਰ ਲੈਣ, ਲਾਹਣ ਤੇ ਥੱਲੇ ਕਰ ਲੈਣ। ਹੁਣ ਹਿੰਮਤ ਪਵੇ ਨਾ ਬਈ ਗੁਰੂ ਗੋਬਿੰਦ ਸਿੰਘ ਨੂੰ ਕੋਈ ਪੁੱਛੇ ਕਾਫੀ ਦੇਰ ਜਦੋਂ ਹੋ ਗਈ ਤੇ ਇੱਕ ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਹੋ ਗਈ ਹੈ, ਸ਼ਬਦ ਵਿਚਾਰ ਸਮਾਪਤ ਹੋ ਗਈ ਹੈ, ਸੰਗਤਾਂ ਨੇ ਲੰਗਰ ਪ੍ਰਸ਼ਾਦਾ ਵੀ ਛਕਣਾ ਹੈ, ਹੋਰ ਵੀ ਕੰਮ ਕਾਰ ਕਰਨੇ ਨੇ ਤੇ ਤੁਸੀਂ ਗੋਲੀ ਚਲਾਓ। ਸੱਚੇ ਪਾਤਸ਼ਾਹ ਕਹਿਣ ਲੱਗੇ ਗੋਲੀ ਕੀ ਚਲਾਵਾਂ, ਜਦੋਂ ਮੈਂ ਸ਼ਿਸ਼ਤ ਲਾਨਾ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਸਾਰਿਆਂ ਨੇ ਤਾਲ ਦੇ ਉੱਤੇ ਹੱਥ ਰੱਖੇ ਹੁੰਦੇ ਨੇ ਤੇ ਮੈਂ ਹੁਣ ਉਹਨਾਂ ਦੇ ਹੱਥਾਂ ਤੇ ਗੋਲੀ ਕਿਵੇਂ ਮਾਰ ਦਿਆਂ। ਹੰਕਾਰ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਮੇਰਾ ਸ਼ਸਤਰ ਬੜਾ ਚੰਗਾ ਹੈ, ਮੇਰੀ ਢਾਲ ਬੜੀ ਚੰਗੀ ਹੈ। ਚਲੋ ਅਰਦਾਸ ਨੇ ਬਚਾ ਤੇ ਕਰ ਦਿੱਤਾ ਲਾਲ ਸਿੰਘ ਦਾ, ਪਰ ਗੁਰੂ ਇਹ ਅਹੰਕਾਰ ਚੱਕਣਾ ਚੁਰ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਕਹਿਣ ਲੱਗੇ, ਪਾਂਧਾ ਜੀ ਪਹਿਲੀ ਗੱਲ ਮਾਇਆ ਨੇ ਤੁਹਾਡੀ ਮੱਤ ਮਾਰ ਦਿੱਤੀ, ਸਕਿੱਲਡ ਤੇ ਤੂੰ ਹੈ, ਮੈਥੇਮੈਟਿਕਸ ਵਿੱਚ ਤੂੰ ਬੜਾ ਐਕਸਪਰਟ ਹੈ, ਤੇਰੇ ਪੜ੍ਹੇ ਹੋਏ ਬੱਚੇ ਵਿਹਲੇ ਨਹੀਂ ਬਹਿੰਦੇ, ਪਰ ਤੂੰ ਇੰਨਾ ਲਾਲਚੀ ਹੋ ਗਿਆ ਹੈ ਵੀ ਤੈਨੂੰ ਸਵਾਏ ਮਾਇਆ ਦੇ ਕੋਈ ਗੱਲ ਹੀ ਨਹੀਂ ਆਉਂਦੀ। ਇੱਕ ਹੋਰ ਸਮੱਸਿਆ ਆ ਗਈ ਹੈ ਕਿ ਤੈਨੂੰ ਵਿਦਿਆ ਦਾ ਹੰਕਾਰ ਹੋ ਗਿਆ, ਹਉਮੈ ਵੱਡਾ ਰੋਗ ਭਇਆ, ਕਿਉਂਕਿ ਇਹ ਗੱਲ ਪਾਂਧੇ ਦੀ ਹੋ ਰਹੀ ਹੈ ਤੇ ਪਾਂਧੇ ਨੂੰ ਵਿਦਿਆ ਦਾ ਹੰਕਾਰ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਇਸ ਬੰਦ ਦਾ ਦੂਜਾ ਪਤਾ ਹੈ ਵੀ ਇੱਕ ਗਲਤੀ ਤੂੰ ਹੋਰ ਕੀਤੀ ਵੀ ਅੰਤਰ ਆਤਮੈ ਬ੍ਰਹਮ ਨਾ ਚੀਨਿਆ, ਰੱਬ ਜੀ ਨੂੰ ਤੂੰ ਆਪਣੇ ਅੰਦਰ ਨਹੀਂ ਡਿੱਠਾ, ਰੱਬ ਨੂੰ ਵੇਖਣ ਵਾਲੀ ਤੇ ਉਹਦੀ ਬਿਰਤੀ ਹੀ ਨਹੀਂ ਸੀ। ਮਹਾਰਾਜ ਕਹਿਣ ਲੱਗੇ ਇਹ ਵੀ ਗਲਤੀ ਹੋ ਗਈ ਵੀ ਅੰਤਰ ਆਤਮੈ ਬ੍ਰਹਮ ਨਾ ਚੀਨਿਆ ਤੇ ਮਾਇਆ ਕਾ ਮੋਹਤਾਜ ਭਇਆ, ਤੂੰ ਹੱਥ ਧੋ ਕੇ ਮਾਇਆ ਦੇ ਪਿੱਛੇ ਪੈ ਗਿਆ। ਮਾਇਆ ਗੁਜਰਾਨ ਹੈ, ਪਦਾਰਥਵਾਦ ਰਿਜ਼ਕ ਤੋਂ ਬਿਨਾਂ ਇਹ ਜ਼ਿੰਦਗੀ ਬਸ਼ਰ ਨਹੀਂ ਹੁੰਦੀ ਸਾਧ ਸੰਗਤ ਜੀ, ਇਹ ਇੱਕ ਕੌੜੀ ਸੱਚਾਈ ਹੈ। ਪਰ ਜੀਵਨ ਦਾ ਮਨੋਰਥ ਹੀ ਸਿਰਫ ਪਦਾਰਥ ਇਕੱਠੇ ਕਰਨੇ ਹੋ ਜਾਏ ਤੇ ਫਿਰ ਕਦੀ ਕਦੀ ਹਜ਼ੂਰ ਇਹ ਵੀ ਸਾਨੂੰ ਉਪਦੇਸ਼ ਦਿੰਦੇ ਨੇ ਵੀ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਸਾਰ ਮੈਨੇ ਸੰਭਾਲ, ਭਾਈ ਹਰੀ ਦਾ ਨਾਮ ਨਾਲ ਨਿਭਦਾ, ਗੁਜਰਾਣ ਵਾਸਤੇ ਦੁਨਿਆਵੀ ਧਨ ਵੀ ਕਮਾ ਤੇ ਪ੍ਰਲੋਕ ਸੁਹੇਲਾ ਕਰਨ ਵਾਸਤੇ ਨਾਮ ਵੀ ਜਪ, ਤਾਂ ਕਿ ਤੇਰੇ ਮੂੰਹ ਚੋਂ ਸੁਤੇ ਸਿੱਧ ਨਿਕਲ ਜਾਏ ਵੀ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਸਾਧ ਸੰਗਤ ਜੀ ਜਿਹੜਾ ਬੰਦ ਹੈ ਇਹ ਸੱਤਵਾਂ ਹੈ। ਅੱਠਵਾਂ ਬੰਦ, ਕੱਕੇ ਕਾਮ ਕ੍ਰੋਧ ਭਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ, ਇਹਦੀ ਵਿਚਾਰ ਸਤਿਗੁਰੂ ਕਿਰਪਾ ਕਰਨ ਕੱਲ ਸੰਧਿਆ ਵੇਲੇ ਦੇ ਦੀਵਾਨ ਵਿੱਚ ਤੁੱਛ ਬੁੱਧੀ ਅਨੁਸਾਰ ਕਰਨ ਦਾ ਮੈਂ ਨਿਮਾਣਾ ਯਤਨ ਕਰਾਂਗਾ। ਅੱਜ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਕਥਾ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਉਹਨਾਂ ਵਾਸਤੇ ਦਾਸ ਆਪ ਸਾਰੀਆਂ ਸੰਗਤਾਂ ਤੋਂ ਖਿਮਾ ਦਾ ਜਾਚਕ ਹੈ। ਆਓ ਗੁਰੂ ਸਵਾਰਿਆਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਸੋ ਲਾਹੇ ਪ੍ਰਾਪਤ ਕਰੀਏ। ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਨਾਚੀਜ਼ ਨੂੰ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰੂ ਇਤਿਹਾਸ ਗੁਰਮਤ ਵਿਚਾਰਾ ਰਾਹੀਂ ਜੋੜ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਜਸਵਿੰਦਰ ਸਿੰਘ ਜੀ, ਲੁਧਿਆਣੇ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਔਨ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ, ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤੀ ਜੱਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਭਾਵ ਸਭ ਪਿਆਰ ਸਿੰਘ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਮੈਂ ਦੇਖ ਰਿਹਾ ਵੀ ਅੱਜ ਸੰਗਤ ਥੋੜ੍ਹੀ ਜਿਹੀ ਉਤਾਵਲੀ ਹੈ ਕਿਉਂਕਿ ਮੈਂ ਕੁਛ ਗਾਇਨ ਹੀ ਇਸ ਤਰ੍ਹਾਂ ਦਾ ਛੇੜਿਆ ਇੱਕ ਤੇ ਤਾਲ ਵੱਡਾ ਰੱਖ ਲਿਆ ਇੱਕ ਸ਼ਬਦ ਮਿਸ਼ਰਤ ਰਾਗ ਦਾ ਗਾਇਆ ਹੈ ਗੌੜੀ ਦੀਪਕੀ ਦਾ ਸ਼ੁੱਧ ਰਾਗ ਤੇ ਆਮ ਗਾਏ ਜਾਂਦੇ ਹਨ ਪਰ ਮਿਸ਼ਰਤ ਰਾਗਾਂ ਨੂੰ ਬਹੁਤ ਘੱਟ ਟੱਚ ਕੀਤਾ ਜਾਂਦਾ ਹੈ ਇਸ ਵਾਸਤੇ ਅਸੀਂ ਸੁਣੇ ਨਹੀਂ ਅਤੇ ਅਸੀਂ ਗਾਏ ਵੀ ਨਹੀਂ ਥੋੜ੍ਹਾ ਜਿਹਾ ਔਖਾ ਲੱਗਦਾ ਅਤੇ ਜੇ ਤਾਲ ਵੀ ਨਾਲ ਕੋਈ ਵਿਖੜ ਹੋਵੇ ਟੇਢਾ ਹੋਵੇ ਥੋੜ੍ਹਾ ਜਿਹਾ ਸਲੋਅ ਹੋਵੇ ਬੀਟ ਵਾਲਾ ਹੋਵੇ ਤਾਂ ਫਿਰ ਹੋਰ ਵੀ ਕਈ ਵਾਰਾਂ ਮੁਸ਼ਕਲ ਪੇਸ਼ ਆਉਣ ਲੱਗ ਜਾਂਦੀ ਕਿਉਂਕਿ ਕਈ ਵਾਰ ਸੰਗਤ ਤੋਂ ਤਾਵਲੀ ਹੁੰਦੀ ਵੀ ਛੇਤੀ ਛੇਤੀ ਭਾਈ ਸਾਹਿਬ ਤਿੰਨ ਤਾਲ ਪੜ੍ਹ ਦਿੱਤੇ ਅੱਗੇ ਨੂੰ ਤੁਰਦੇ ਕਿਉਂਕਿ ਅਸੀਂ ਤਿੰਨ ਤਾਲ ਤੋਂ ਗਾਂਹ ਵਧੇ ਨਹੀਂ ਵੱਡੇ ਤਾਲਾਂ ਨੂੰ ਕਦੀ ਛੇੜਿਆ ਨਹੀਂ ਇੱਥੋਂ ਤੱਕ ਕਿ ਉਸਤਾਦੀ ਬੰਦਿਸ਼ਾਂ ਉਸਤਾਦੀ ਤਾਲ ਜਿਹੜੇ ਵੱਡੇ ਖਿਆਲ ਸਨ ਵਿਲੰਬਿਤ ਖਿਆਲ ਉਹ ਬਹੁਤੇ ਗਾਉਣ ਦਾ ਅਤੇ ਸੁਣਨ ਦਾ ਸਾਨੂੰ ਸਮਾਂ ਨਹੀਂ ਪ੍ਰਾਪਤ ਹੋਇਆ ਪਰ ਕੋਈ ਗੱਲ ਨਹੀਂ ਕਦੀ ਕਦੀ ਸਾਨੂੰ ਇਸ ਤਰ੍ਹਾਂ ਦਾ ਸਮਾਂ ਵੀ ਬਤੀਤ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਕੁਛ ਵਿਖੜ ਤਾਲ ਵੀ ਸੁਣਨੇ ਚਾਹੀਦੇ ਹਨ ਥੋੜ੍ਹਾ ਜਿਹਾ ਧੀਰਜ ਰੱਖ ਕੇ ਕਿਉਂਕਿ ਬਾਅਦ ਵਿੱਚ ਆਪਾਂ ਫਿਰ ਕੈਰਵੇ ਦਾਦਰੇ ਗਾਉਣੇ ਹੁੰਦੇ ਹਨ ਅਸਲ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੀ ਮਰਿਆਦਾ ਹੈ ਜਦੋਂ ਵੀ ਕੋਈ ਕੀਰਤਨੀ ਜਾਂ ਕੀਰਤਨ ਆਰੰਭ ਕਰਦਾ ਹੈ ਪਹਿਲਾਂ ਵਿਲੰਬਿਤ ਖਿਆਲ ਵਿੱਚ ਬੰਧਨਾ ਕਰਦਾ ਹੈ ਫਿਰ ਉਸ ਤੋਂ ਬਾਅਦ ਇੱਕ ਸ਼ਬਦ ਰਾਗ ਦਾ ਸਮੇਂ ਮੁਤਾਬਕ ਗਾਇਨ ਕਰਦਾ ਹੈ ਫਿਰ ਉਸ ਤੋਂ ਉਪਰੰਤ ਆਪਾਂ ਸੁਖੈਨ ਰਾਗ ਸੁਖੈਨ ਰੀਤ ਰਤਨਾਵਲੀ ਅਨੁਸਾਰ ਗੁਰੂ ਕੀ ਕੀਰਤੀ ਕਰਦੇ ਹਾਂ ਅਤੇ ਸੁਖੈਨ ਕੀਰਤਨ ਬੜੀ ਜਲਦੀ ਸਮਝ ਵਿੱਚ ਆਉਂਦਾ ਹੈ ਸੰਗਤ ਦੇ ਅਤੇ ਵੱਡੇ ਖਿਆਲ ਵੱਡੇ ਤਾਲ ਜਾਂ ਮਿਸ਼ਰਤ ਰਾਗ ਕਈ ਵਾਰਾਂ ਨਾ ਕੋਈ ਪੜ੍ਹਦਾ ਹੈ ਅਤੇ ਨਾ ਕੋਈ ਸੁਣਦਾ ਅਤੇ ਨਾ ਸਮਝ ਲੱਗਦੀ ਇਹ ਵੀ ਮੁਸ਼ਕਲ ਹੈ ਥੋੜ੍ਹੀ ਜਿਹੀ ਪਰ ਜੇ ਅਸੀਂ ਕੋਸ਼ਿਸ਼ ਕਰੀਏ ਅਤੇ ਸਾਨੂੰ ਇਸ ਗੱਲ ਦੀ ਵੀ ਸਮਝ ਲੱਗਣ ਲੱਗ ਜਾਵੇ ਕਿਉਂਕਿ ਇੱਥੇ ਇੱਕ ਬੇਟੀ ਬੈਠੀ ਸੀ ਹੁਣੇ ਉੱਠ ਕੇ ਚਲੇ ਗਈ ਮੈਂ ਦੇਖ ਰਿਹਾ ਸੀ ਉਹ ਗੋਡੇ ਦੇ ਉੱਪਰ ਪੂਰਾ ਝਪਤਾਲ ਨਾਲ ਨਾਲ ਪਲੇਅ ਕਰ ਰਹੀ ਸੀ ਅਤੇ ਮੈਂ ਸਮਝਦਾ ਸੀ ਕਿ ਇਸ ਬੱਚੀ ਨੂੰ ਤਾਲ ਦਾ ਗਿਆਨ ਹੈ ਕਿਉਂਕਿ 10 ਮਾਤਰਾਂ ਬਹੁਤ ਘੱਟ ਗਾਈਆਂ ਜਾਂਦੀਆਂ ਹਨ ਅਤੇ ਬਹੁਤ ਘੱਟ ਸਰੋਤੇ ਹਨ ਸਮਝ ਵੀ ਘੱਟ ਹੈ ਇਸੇ ਕਾਰਨ ਜਿਹੜੀ ਚੀਜ਼ ਨੂੰ ਗਾਇਆ ਵਜਾਇਆ ਨਾ ਜਾਵੇ ਉਹਦੀ ਸਮਝ

ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਪਰ ਮੈਂ ਦੇਖਦਾ ਕੋਈ ਨਾ ਕੋਈ ਗੁਰਮੁਖ ਰੂਹ ਵਿੱਚ ਹੁੰਦੀ ਹੈ ਜਿਹੜੀ ਇਸ ਗੱਲ ਦੀ ਸੋਝੀ ਰੱਖਦੀ ਹੈ। ਸੋ ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੀ ਮਰਿਆਦਾ ਅਨੁਸਾਰ ਆਪਾਂ ਗੁਰੂ ਕੀ ਕੀਰਤੀ ਆਰੰਭ ਕੀਤੀ ਹੈ। ਆਓ ਸਾਰੇ ਮਿਲ ਕੇ ਸੁਖੈਨ ਰੂਪ ਵਿੱਚ ਜੋ ਕੀਰਤਨ ਦੀ ਮਰਿਆਦਾ ਹੈ ਉਹ ਸਾਰੇ ਆਪਾਂ ਮਿਲ ਕੇ ਗਾਇਨ ਕਰੀਏ। ਅਰਦਾਸ ਰੂਪੀ ਇਹ ਸ਼ਬਦ ਹੈ, ਪ੍ਰਭ ਪਾਸ ਜਨ ਕੀ ਅਰਦਾਸ। ਤੂੰ ਸੱਚਾ ਸਾਈਂ ਤੂੰ ਰਖਵਾਲਾ, ਸਦਾ ਸਦਾ ਹਾਂ ਤੁਧ ਧਿਆਈ। ਜੀ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ, ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ। ਆਓ ਸਾਰੇ ਮਿਲ ਕੇ ਸ਼ਬਦ ਆਪਾਂ ਗਾਇਨ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਕਿਉਂਕਿ ਅਰਦਾਸ ਗੁਰਸਿੱਖ ਦਾ ਮੇਨ ਕਰਮ ਹੈ। ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਦੀ ਅਰਦਾਸ ਹੁੰਦੀ ਹੈ। ਜਿੰਨੀ ਦੇਰ ਤੱਕ ਮਨੁੱਖ ਇਸ ਸੰਸਾਰ ਤੋਂ ਜਾਂਦਾ ਨਹੀਂ ਉਨੀ ਦੇਰ ਤੱਕ ਉਹਦੀ ਅੰਤਮ ਅਰਦਾਸ ਨਹੀਂ ਹੁੰਦੀ, ਸਾਰਾ ਜੀਵਨ ਅਰਦਾਸ ਚੱਲਦੀ ਹੈ। ਅਤੇ ਆਪਾਂ ਵੀ ਸਾਰੇ ਮਿਲ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਾਲਕ ਤੂੰ ਸੱਚਾ ਹੈ ਅਤੇ ਤੂੰ ਰਖਵਾਲਾ ਵੀ ਹੈ, ਤੂੰ ਕਿਰਪਾ ਕਰ, ਤੈਨੂੰ ਨਿੱਤ ਧਿਆਉਂਦੇ ਰਹੀਏ, ਤੈਨੂੰ ਨਿੱਤ ਯਾਦ ਕਰਦੇ ਰਹੀਏ, ਤਾਂ ਕਿ ਸਾਡਾ ਲੋਕ ਵੀ ਸੁਖੀਆ ਹੋ ਜਾਵੇ ਅਤੇ ਪਰਲੋਕ ਵੀ ਸੁਹੇਲਾ ਹੋ ਜਾਵੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਮਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤੁਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਗੋਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈ ਜਪੰਥ ਕੀ ਜੀ ਤ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ

ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁਝ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮਿਹਰਾਂ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਾ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਅਤੇ ਸ਼ਬਦ ਕੀਰਤਨ ਕਥਾ ਵਿਚਾਰਾਂ ਸ੍ਰੀ ਪੌੜੀ ਗ੍ਰੰਥ ਸਾਹਿਬ ਜੀ ਕੇ ਗਾਇਓ ਨੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਹਾਂ ਸੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ ਜਮਨ ਪਿਆਰੇ ਗੁਰਸਿੱਖਾਂ ਦੀ ਰਿਹਾਇ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੋ ਕਹੋ ਟਲ ਗੁਰ ਸੇਵੀਐ, ਅਹਿਨ ਸਹਿਜ ਸੁਭਾਏ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸੀਂ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਧਤ ਮਨ 'ਚ ਹਾਜ਼ਰੀ ਭਰੀਆਂ। ਗੁਰੂ ਸਾਹਿਬ ਜੀ ਕਿਰਪਾ ਸਮੂਹ ਸੰਗਤਾਂ ਦੇ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੀ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਣਾਈ। ਰਾਮ ਨਾਮ ਔਖਦੀ ਆਏ, ਕਾਲਿ ਬੁਲਾਈ ਰਾਹਾਉ। ਰਾਖ ਲੀਏ ਤਿਨ ਰੱਖਣਹਾ, ਸਭ ਵਿਆਦ ਮਿਟਾਈ। ਕਉ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਉ ਨਾ ਤੂੰ ਨ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੰਵਾਰੀ ਜਿਸ ਸੋਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਨ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ। ਬਾਬਾ ਜੈ ਘਰ ਕਰਦੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸਵੇ ਚੱਸਿਆ ਕੜੀਆਂ ਪਹਿਰਾਂ, ਤਿੱਤੀ ਵਾਰੀ ਮਾਂ ਹੁਆ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚੌਰੋ, ਕਰੈ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ੁਭ ਵਾਜੰਤ ਪੇਰੀ। ਰਾਹੋ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਬਿਮਲ ਨਨੇਕ ਪਦ, ਗੰਧ ਬਿੰਦ ਸਹਿਸ ਤਵ ਗੰਧ ਇਵਚਲਿਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਵੰਦਨੋ, ਮੋਹਿ ਆਏ ਪਿਆਸਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਇਹਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਲੇ ਆਪ ਜੀ ਦੀ ਹਜ਼ੂਰੀ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਨੇ ਸੁਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਜਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਥੇ

Guru, Guru, Guru, Guru.

time.

Guru, Wah Guru, Wah Guru, Wah Guru.

Guru, Hai Guru, Hai Guru, Hai Guru, Hai Guru.

Vai Guru, Vai Guru, Vai

ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ।

ਜਾਏ ਸਿਮਰਨ ਸਭ ਕਹਿ ਸੁਜੈ ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਹਿ ਸਿਮਰਨ ਪੂਮਰਨ ਮਨ ਕੀ ਬਲ ਸਿਮਰਹਿ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇ ਮੋਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਨਿਆ ਸਿਮਰਹਿ ਸੇ ਪਰ ਤਨ ਸਦ ਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਨ ਸੁਖ ਬਿਹਾਵੇ ਪ੍ਰਭ ਕਉ ਸਿਮਰਹਿ ਤਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਨ ਅੰਧ ਕਨੇਰੇ ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿ ਸਮਾਨੀ ਪ੍ਰਭ ਕਹਿ ਸਿਮਰਨ ਨਿਹਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬਿੰਗਾਸਨ

ਦੇ ਉਪਾਏ। ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਾਹੂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਇਹੋ ਸਗਲ ਅਕਾਰ।

ਆਵੈ ਦੇਖੋ ਆਪਣੀ ਸੋਭਾ ਲੋ ਰਹਿ ਸਾਧ ਸੰਗ ਇਹ ਹਮੇ ਸ਼ੋਰੈ ਦੇਖੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਦੇਹ ਜਨ ਕਾ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ।

ਸਿਮਰਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਕ ਸੈਨ ਮੁਖ ਪਿਆਉ ਬੈਠ ਕਵਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੇਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰੁ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆਗ ਅਵਰ ਸੰਗ ਰਚਨਾ

ਮੁਗਦ ਅਜਾਨ ਸਦਾ ਸਦਾ ਹੈ ਭੁਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌੜੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ੍ਰਮ ਕਰੇ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤ ਹੋਏ ਗਰਤਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾਲ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇ

ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਾਰੇ ਉਪਕਾਰਾ ਮਿਥਿਆ ਬਾਹਲੇ ਵਿਕਾਰਾ ਬਿਨ ਬੂਜੇ ਮਿਥਿਆ ਸਭ ਪਹੇ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਤ ਸੁਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਖ ਆਵਤ ਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ ਬੇਗ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰਨਾਉ ਨਾਨਕ ਤਾ ਕਹਿ ਬਲ ਬਲ ਜਾਉ ਰਹਿਤ ਰਹਿਤ ਅਵਰ ਕਸ਼ਵਰ ਕਮਾਵਤ ਮਾਨਈ ਪ੍ਰੀਤ ਮੁਖੋਂ ਗਣ ਲਾਵਤ ਜਾਣਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਪੀਹਨ ਅਵਰੇ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨ ਮੈਂ ਮਰੈ ਜਿਸ ਕਹਿ ਅੰਤਰ ਬਸੇ ਨਿੰਕਾਰ ਤਿਸਕੀ ਸੀਖ ਤਾਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਜਨ ਚਰਨ ਪਰਾਤਾ

ਪ੍ਰਸਾਦ ਪਾਵਹਿ ਜਿਹ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾੜ ਪਹਿਰ ਸਿਮਰਹ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਢਾਵਹਿ ਤਿਸੇ ਤਿਆਗ ਕਤ ਅਮਰ ਲੁਭਾਵਹਿ

ਤਨਬਖਾਨੇ ਜਿਹ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ ਜਿਹ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸੁਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਾਰ ਹਾਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਸਿਦਰ ਢਾਕੈ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਰਿਕੋ ਨਾ ਪਹੁਚੈ ਮਨ ਸਾਸ ਸਾਸ ਸਿਮਰਹ ਪ੍ਰਭ ਊਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇਹ ਜਿਹ ਪ੍ਰਸਾਦ

ਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਮ ਤੇਰੀ ਮਨ ਬੰਤ ਬਣਾਈ ਉਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਵਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਦਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ

ਕਥਾਸਪਦੀ ਸਾਧ ਕੈ ਸੰਗ ਮੁਖ ਉਜਲ ਹੋ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮੇਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝਿਆ ਪ੍ਰਭ ਨੇਰਾ ਸਾਧ ਸੰਗ ਸਭ ਹੋਦਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰਫੁਲੈ ਸਾਧ ਕੇ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕੈ ਸੰਗ ਮਨੋਹਰ ਬੈਣ ਸਾਧ ਕੇ ਸੰਗ ਨਾ

ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨਹੀ ਸਲੋਕ ਉਰ ਧਾਰ ਹੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕ ਓਹ ਪਰਸ ਸਗਲ ਨਿਸਤਾਰੇ ਅਸ਼ਟਪਦੀ

ਪਰਸ ਬੈਸਨੋ ਸੋ ਜਿਸੋ ਪ੍ਰਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਬਹਿਨੋ ਕਾ ਨਿਰਮਲ ਧਰਮ ਕਾਹ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਧਨੇ ਅੰਤਰ ਸਿਮਰਨ ਗੋਪਾਲ ਸਭੀ ਉਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਮ੍ਰਹਿ ਨਾਮ ਜੇ ਪਾਵੇ ਨਾਨਕੋ ਬਹਿਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾਰੰਗ ਸਗਲ ਤੇ ਆਗੇ ਦੁਸ਼ਟ ਕਾ ਸੰਗ ਬਣ ਤੇ ਬਿਣਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ

ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵੇ ਆਤਮ

ਧਾਰਨ ਜਲ ਥਰ ਮਹੀ ਅਲਸੋਏ ਅਸ਼ਟਪਦੀ ਕਰਨ ਕਰਾਮਨ ਕਰਨ ਜੋਗ ਜੋਤ ਭਾਵੇ ਸੋਈ ਹੋਗ ਖਿਣ ਮਹ ਥਾਪ ਉਥਾਪਨ ਹਾਰਾਮ ਤਨਹੀ ਕਿਛ ਪਾਰ ਵਾਰ ਹੁਕਮੇ ਧਾਰ ਅਤਾਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਉਜਨੀਤ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਿਦਿਆਈ ਨਾਨਕ ਸਭ ਮਹਿ ਰਹਿ ਅਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੇ

ਬਹੁ ਲਸ ਕਰ ਮਾਨੁਖ ਉਪਰ ਕਰੇ ਆਸ ਪਰ ਪਿਤ੍ਰਤਾ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਵੇ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮੇਟੈ ਅਭਿਮਾਨ ਸੋ ਜਾਣ ਨਾਨਕ ਦਰਗਹਿ ਪਰਿਵਾਨ ਕੋਟ ਕਰਮ ਕਰੇ ਹਾਂ ਧਾਰੇ ਸ੍ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੈ ਹਰ ਦਰਗਹਿ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੇ ਤਿਸੇ ਭਲਾਈ

ਸੁਖਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਲੈ ਮਿਲਾਏ ਸੰਤ ਕਾ ਦੁਖੀ ਅਦਵੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋ ਥਾਰਿਓ ਸਾਸ ਬਿਨਾ ਮ੍ਰਿਤਕ ਕੀ ਲੋਥਾ

ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਾਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ

ਸਮਝਣ ਜਾਣੇ ਆ। ਗੁਰ ਪ੍ਰਸਾਦ ਆਪਣੇ ਆਪ ਸੁਜੇਤ ਕੀ ਜਾਣੋ ਤ੍ਰਿਸਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਣ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਹਸਤ ਮਹਿ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਗੱਡੀਆਂ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸ ਨ ਲਾਂਗੇ ਦੁਖ।

ਆਰਜਮਹ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭਜਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਹਿ ਜਨਮੈ ਨਹਿ ਕਹਿ ਮਰੇ ਆਪਣ ਚਲ ਤੇ ਆਪ ਹੀ ਕਰੇ ਆਮਨ ਜਾਮਨ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਾਚ ਥਾਪ ਉਥਾਪੇ ਅਵਿਨਾਸੀ ਨਾ

ਹੈ ਧਰਮੰਤ। ਪ੍ਰਭ ਕੇ ਸੇਵਕ ਸਗਲੇ ਉਦਾਹਰਣ, ਪ੍ਰਭ ਕੇ ਸੇਵਕ ਦੁਖ ਵਿਸਾਰਣ ਆਪੇ ਮੇਲ ਲੈ ਕਿਰਪਾਲ, ਗੁਰ ਕਾ ਸ਼ਬਦ ਜਪ ਪਹਿਨ ਹਾਲ, ਹੁਣ ਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰੇ ਬਿਡ ਭਾਗੇ, ਨਾਮ ਜਪਤ ਪਾਵੇ ਮਿਸਰਾਮ ਨਾਨਕ ਤਿਨ ਪੁਰਖ ਉਤਮ ਕਰਮਾਨ।

ਕਰਨੇ ਹਾਰ ਪਛਾਣੇ ਸੋਏ। ਪ੍ਰਭ ਕਾ ਕੀਆ ਜਲ ਮੀਠ ਲਗਾਨਾ ਜੈਸਾ ਸਾ ਤੈਸਾ ਦਿਸਦਾਨਾ, ਜਿਹ ਤੇ ਵਰੇ ਤਿਸ ਮਾਏ ਸੋ ਮਾਏ ਹੋਏ ਸੁਖ ਨਿਧਾਨ ਨੂੰ ਬਣਾਏ। ਆਪਸ ਕੋ ਆਪ ਦੀ ਨੋ ਮਾਨ ਨਾਨਕ ਪ੍ਰਭ ਜਾਣੇ ਕੋ ਜਾਣ ਸਰੋਗ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਰ ਜਾ ਕੈ ਸਿਮਰਨੀ ਉਦਰੀ ਐ ਨਾਨਕ ਤਿਸ ਬਲਿਹਾਰ ਅਸ਼ਟਪਦੀ। ਟੂਟੀ ਗਣ ਰਿਹਾਰ ਗੋਪਾਲ ਸਰਬ ਜੀ ਆਪੇ ਬ੍ਰਿਤ ਪਾਲ, ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾਹਿ। ਹਰੇ ਮਨ ਮੇਰੇ ਸਦਾ ਹਰ ਜਾ ਵਿਵਨਾਸੀ, ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਜੇ ਸੋ ਪ੍ਰਾਣੀ ਲੋਚੈ ਕੋਏ।

ਸੰਸਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥਮਣ ਤੇ ਗੁਰ ਕਾ ਸ਼ਬਦ ਬਣੇ ਅਸਥਮਣ ਜੋ ਪਾਖਾਲ ਨਾਵ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ।

தனு கருப்பாயம் ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਹੀ ਸੰਤ ਹਿਦਰਿਆ

ਸੁਖ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਥੀ ਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਹ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੇ ਹਿਰਦੈ ਕੋ ਹੋਏ।

ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਵਨਾਸੀ ਪ੍ਰਭ ਮਨ ਮੇ ਰਾਖ ਮਾਨੁਹ ਕੀ ਤੂੰ ਪ੍ਰੀਤ ਤਿਆਗ ਤਿਸ ਤਿਨ ਪਰੇ ਨਾਹੀ ਕਿਛ ਕੋਇ ਸਰਵ ਨਿਰੰਤਰ ਇੱਕ ਸੋਏ।

ਕਹੋ ਅਸੀਂ ਪਿਹੇ ਸਾਚ ਅਸਤਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਣਤਾ ਬੁਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਸ ਮਨ ਪ੍ਰਗਟਾਇਆ ਪਹਿਦ ਨਿਰਭ ਹੋਏ ਬਸਾਨਾ ਜਿਹ ਤੇ ਉਜਾ ਤਸਮਾਨ ਸਮਾਨਾ

ਪਾਪ ਮਿਟਾਵੇ। ਅਬਰ ਸਿਆਣ ਸਗਲੀ ਸਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੇ ਤੇਰਾ ਨਾਮ ਤਿਸ ਜਨ ਕਹਿ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਹਿ ਸੰਗ ਸਿਖ ਉਦਰਾਇ ਨਾਨਕ ਹਰ ਗੁਣ ਗਾਓ ਅਸਪਦੀ ਸਤਿਗੁਰ ਸਿੱਖ

ਕਾਰ ਤੇ ਹਟੈ। ਸਤਿਗੁਰ ਸਿਹ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਿਭਾਗੀ ਹੈ। ਸਤਿਗੁਰ ਸਿਹ ਕਾ ਹਾਲਤ ਪਲ ਸੁਵਾਰੇ, ਨਾਨਕ ਸਤਿਗੁਰ ਸਿਹ ਕਉ ਨੀ ਨਾਲ ਸੁਮਾਰੇ। ਗੁਰ ਕੈ

ਉਹੀ ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦੂ ਜਾ ਨਾਹੀਂ ਕੋਈ, ਸਰਬ ਨਿਰੰਤਰ ਇੱਕ ਸੋਏ, ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ, ਸਾਧ ਕੇ ਸੰਗ ਰਾਜ ਰਚਨਾ ਆਪਣੀ ਗਲ ਧਾਰੀ, ਨ ਅਨਕ ਬਾਰ ਨਾਨਕ ਬਿਰਹਾਰੀ, ਸਲੋਕ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਸਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰ, ਅਸ਼ਟਪਦੀ

ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਣਕੇ ਭਾਵਨ ਸਿਉਟਨ ਹਾਰੇ ਸਿਮਰਤ ਸਾਧ ਵੇਦ ਵਿਚਾਰੇ ਹਰ ਕਈ ਭਗਤ ਕਰੋ ਮਨ ਲਾਏ ਮਨ ਬੰਸ਼ਦ ਨਾਨਕ ਫਲ ਪਾਏ ਸੰਗ ਨ ਚਾਲ ਸਤੇ ਰੈ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੋ ਤਮੀਦ ਕਟਾਵੇ ਹਰ ਬਣ ਤਾਇਨ ਤੇ ਕਹੋ ਤੁਮ ਕਮਲ ਸਨਾਥਾ ਰਾਜ ਰੰਗ ਮਾਇਆ ਬਿਸਥਾਰੇ ਤੇ ਕਹੋ ਕਮਲ ਛੁਟਕਾਰ ਆਸ ਹਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ

ਸੀਤ ਚਰਨ ਕਮਲ ਰਾਖੋ ਮਨ ਵਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਵ ਜਪਹੋ ਅਵਰਾ ਨਾਮ ਜਪਾਵਹੋ ਸੁਣਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸੁਮੈਲ ਬਿਨਸ ਜਾਏ ਹਉ ਮੈਂ ਮਿਖ ਪੈਲ ਹੋਏ ਅਚਿੰਤ ਬਸੇ ਸੁਖ ਨਾਲ ਸਾਸ ਗਰਾਸ ਹਰ ਨਾਮ ਸੰਭਾਲ ਛਾੜ ਸਿਆਣਮ ਸਗਲੀ ਮਨਾ ਸਾਧ ਸੰਗ ਪਾਵੇ ਸਜ ਤਨਾ ਹਰ ਪੂੰਜੀ ਸੰਜ ਕਰੋ ਬਿਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਹੁ ਨਾਨਕ ਜਾ ਕੈ ਮਸਤ ਕਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਬਣਿਆ।

ਪ੍ਰਵਾਨ ਕੇ ਕੁਜਾ ਤਾਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਵੋ।

ਨਾਨਕ ਜਨ ਧਿਆਇਆ ਸਾਜਨ ਸੰਤ ਕਰਿ ਹੋਇ ਹੁਕਾਮਾਨ ਤਿਆਗ ਜਪੋ ਹਰਿ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਵਰਹਿ ਨਾਮ ਜਪਾਵ ਭਗਤ ਭਾਏ ਤਰੀ ਹੈ ਸੰਸਾਰ ਬਿਨ ਭਗਤ ਹੀ ਤਨ ਹੋ ਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ ਪਾਏ ਵਿਸਰਾਮ ਸਗਲ ਦੁਖ ਕਾਵਤ ਨਾਥ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਾਨ ਤਨ ਅੰਤਰੀ ਸੁਆਉ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸੇ ਸਾਹ ਚਲਨ ਤੋਹੇ।

ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲਿਆ ਪ੍ਰਭ ਕਾਨ ਕਰਤਾਰ ਭਗਤ ਨਾ ਕੇ ਪ੍ਰਾਣ ਆਧਾਰ ਜੋ ਜੋ ਜਾਪੈ ਸੋ ਹੋਏ ਪ੍ਰਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਕਨਿਵ ਘਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪੁਰ ਸੰਗੀਤ ਰਸਨਾ ਜਪਦੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਤਨ ਮਹੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰ ਗੁਣ ਨਿਰਗੁਣ ਕਾਰ ਸੁਣ ਸਮਾਧੀ ਆਪ ਆਪਣ ਕੀ ਨਾਨਕ ਆਪ ਹੀ ਫਿਰ ਜਾਪ ਅਸ਼ਟਪਦੀ

ਨਾਨਕੇ ਗੁਜਾਨਿਆ ਜਨ ਲਾਗਾ ਹਰੇਕੇ ਨਾ ਤਸਕੀ ਆਸਨ ਬਿਰਥੀ ਜਾਏ ਸੇਵਕ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈ ਰੇ ਅੰਦਰ ਪੂਜੇ ਗੁਰ ਕੈ ਪੈ ਰਹੇ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਭ ਦੇਹ ਕਾ ਕਰਹੁ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੈਵ ਸਾਉ ਮਨ ਛੇ ਨਾਨਕ ਫਲ ਪਾਉ ਹਲਤ ਪਲਤ ਦੋਏ ਲਿਹੋ ਸੁਆਰ ਰਾਮ ਨਾਮ ਅੰਤਰੇ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲੇ ਵਿਰਾਜ ਦੁਖ ਦਰਦ ਮਨ ਤੇ ਭਾਉ ਜਾਏ

ਨਾਹੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੁਤ ਸੁਖ ਚਿੰਤਾ ਜਾਇ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨ ਪਵਿੱਤਰ ਹਾਰ ਸਿਰ ਉਪਰ ਠਾਡਾ ਗੁਰਸੂਰਾ ਸਿਰੀ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਦ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ

ਪ੍ਰਭੁ ਕਾਲਾਗਾ ਮੀਠਾ ਸਗਲ ਸਮਿਗਰੀ ਕਰਾਂਗਨਾ ਦ੍ਰਿਸ਼ਟਾ ਹੈ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ ਸੁਨ ਸਮਾਧ ਅਣਹ ਤੈਨਾਦ ਕਹ ਨ ਜਾਈ ਚਰਿਤ ਵਿਸਮਾਧ।

ਨਾਮ ਜੈਸੀ ਆ ਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈਦ ਸਿਸ ਮਾਹੇ, ਤਿਸ ਤੇ ਪਹਿਨਾ ਹੀ ਕਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖੇਤਰ ਮੈਂ ਇੱਕ ਬਾਣੀ, ਪ੍ਰਭ ਕੀ ਸਭ ਕੋ ਬੋਲੇ ਆਪੇ ਡੋਲ, ਨਾ ਕਬਹੂ ਡੋਲੇ। ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ, ਗੁਰਹਿ ਮੋਲ ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹੇ ਹੋ ਸੁਆਮੀ ਓਤ ਪੋਤ, ਗੁਰ ਪ੍ਰਸਾਦ ਪ੍ਰਭ ਕਾ ਨਾਥ ਨਾਨਕ ਤੈਨ ਮੈਂ ਹੋ ਵਿਸ਼ਵਾਸ। ਸੰਜਨਾ ਕਾ ਪੇਖਣ ਸਭ ਬ੍ਰਹਮ, ਸੰਜਨਾ ਕੇ ਹਿਰਦੈ ਸਭ ਧਰਮ, ਸੰਤ ਜਨਾ ਸੁਣਹਿ ਸੁਭ ਬਚਨ, ਸਰਬ ਵਿਆਪੀ ਰਾਮ।

ਹਰਿ ਪ੍ਰਭ ਜਾਣੇ ਅੰਤਰ ਵਸੇ ਬਾਰ ਪੀਓਹੀ ਨਾਨਕ ਦਰਸ਼ਨ ਦੇਖ ਸੰਭੋਹੀ ਆਪ ਸਦਕੀਆਂ ਸਭ ਸਾਧ ਤਿਸ ਪ੍ਰਭ ਤੇ ਸਗਲੀ ਉਤਪਾਵ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਇਕੰਕਾਰ ਅਨ ਕਲਾ ਰੱਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਗੜ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰੇ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਵਰਤਾਰਾ ਸਰਬ ਨੈਣ ਆਪ ਇਖਣਾਰਾ ਸਗਲ ਸਮਗਰੀ ਜਾ ਕਾ ਤਨਾ ਪਣਜਸ ਆਪ ਹੀ ਸੁਨਾ ਆਵਣ ਜਾਨ ਖੇਰ ਬਣਾਇਆ ਗਿਆ ਕਾਰੀ ਕੀਨੀ ਮਾਇਆ ਸਭ ਕਹਿ ਮਦ ਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੈ ਤਲੈ ਸਮਾਏ ਇਹ ਤੇ ਹੋ ਸੁਨਾਹੀ ਬੁਰਾ ਉਰੇ ਕਹੋ ਕਿਨੈ ਕਛ ਕਰਾਂ ਆਪ ਭਲਾ ਕਰਤੂ ਦੇ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਦ ਪੋਤਾ ਪ੍ਰਸੰਗ ਰਾਜ

ਸਾਧਕ ਮਾਥੇ ਨਾਨਕ ਉਦਰੇ ਤਿਨ ਕੈਸਾ ਥੇ। ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭਿਆ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾ ਜਨਾਲ ਬਕਾਵਤ ਰਹਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇ ਬਿਮਾਰੀ ਪ੍ਰਭ ਕੀ ਉਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜੇ ਸਮਾਨ ਵਸੇ ਸੋਧਨ ਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਉਜ ਪਾਇ ਥਾਨ ਬੋਰ ਨਾ ਹੋਏ ਆਮਣ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ

ਭਗਤ ਕੇ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਲੇ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ ਤਿਸ ਜਾਣੇ ਆਵੇ ਹਰ ਪ੍ਰਭ ਜੀਤ ਜਨਮ ਮਰਨ ਤਾਕਾ ਦੁਖ ਨਿਵਾਰੇ ਦੁਲਾਭ ਦੇਹ ਤਤਕਾਲੇ ਉਧਾਰੇ ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਨਸ ਬਾਣੀ ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲ ਤਾਂ ਕੇ ਕਰਮ

ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲਾ ਖੋਹੇ

ਹੈ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਾਹੇ ਕਰੀ। ਜੇਤੀ ਸਿਰਟ ਉਪਾਈ ਵੇਖਾਂ ਬਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ। ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ।

ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਤੋਖ ਗਿਆਨ, ਸੁਣਿਆ ਅੜਸਣ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ

많은 고해 반지프라만 반지프라단 반체 밤에 들게 만 반체 소해 달라잔 반차 가구르 에그테야한

ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁ ਭਕ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕਮਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋਆ ਅਸੰਖ ਹੈ ਸਿਰ ਭਾਰ ਹੋਏ ਅਖਰੀ ਰਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ

ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬ ਮੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ ਜਾਹੋ।

ਤਰਗਾ ਤੀਰਥ ਮਲਨਾਓ, ਸਭਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਬਰਬਾਹੋ, ਸਤ ਸੁਹਾਨ ਸਦਾ ਮਨ ਚਾਓ, ਕਮਣ ਸੋ ਵੇਲਾ ਵਖਤ ਕਮਣ,

ਓੜਕ ਓੜਕ ਭਾਲ ਥਕੇ ਵੇਦ ਕਹਿਣ ਖਵਾਤ ਸਹਿ ਸਠਾਰਾ ਕਹਿਣ ਕਤੇਬਾ ਅਸਲੂ ਇੱਕ ਤਹਾਤ ਲੇਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੇ ਸਮੁੰਦਰਾਂ ਜਾਣੀਐ ਸਮੁੰਦਰ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ

ਕਾਹੇ ਕਿਤਿਆਂ ਦੁੱਖ ਭੁਗ ਸਦ ਮਾਰ ਏ ਭੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿੱਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕਹੀ ਕੇ ਜਿਸ ਨੂੰ ਬਖਸ਼ੇ ਸਿਫ

ਕਿਤੇ ਕਹਿ ਕਹਿ ਉੱਠ ਉੱਠ ਜਾਏ, ਇੱਥੇ ਕਿਤੇ ਹੋਰ ਕਰੇ ਤਾਖ ਨਾ ਸਕੇ ਕਈ ਕੇ, ਜੇਬੜ ਭਾਵੇ ਤੇਬੜ ਹੋਏ, ਨਾਨਕ ਜਾਣੇ ਸੱਚ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਰਖੀਆ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ।

ਸੋਹਨ ਸਦਾ ਸਵਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੜ ਤੀਰਥ ਨਾਲੇ ਗਾਵੇ ਜੋਧ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਖੇਤੇ ਗਾਵਨ ਸੇਵੈ ਚੇਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਮ ਰਜਾਈ ਮੰਦਾ ਸੰਤੋਖ ਸਰਮਪਦ ਝੋੜੀ ਧਿਆਨ

ਇਸ ਏਕਾ ਮਾਹੀ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਹੇ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੇ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਸੈ ਆਦਿ।

ਕਰ ਕਰ ਵੇਖੇ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੂਜੀ ਭਾਵ, ਲਖੋ ਹੇ ਲਖੋ ਮੈਂ ਲਖ ਵੀਸ, ਲਖ ਲਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼। ਏ ਤਰਾਹ ਪਤ ਪਵੜੀਆਂ, ਚੜੀਐ ਹੋਏ ਇਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੇ ਕੂੜੈ ਠੀਸ।

ਕਰੜਾ ਸਾਰ ਜਤ ਪਹਾਰਾ ਧੀਰਜ ਸੁਣਿਆਰ ਅਹਰੜ ਮਤ ਵੇਦ ਹਥਿਆਰ ਭਾਓ ਖਲਾ ਅਗਨ ਤਬਤਾਓ ਭਾਂਡਾ ਭਾਓ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾ।

ਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜਿਹੇ ਰੂਪ ਰੰਗ ਰੇਖ ਭੇਖ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਉ ਪ੍ਰਕਾਸ਼

ਕਰਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੇ ਨਮਸਤੰਗ ਨਿਕਾਏ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਮਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚ

अटा है, अगाह है, असंभ है, अगम है, अनिल है, अनाद है, अनित है, सुनत है, अजात है, अजाद है, चरपट शांत है, प्रसाद सर्वं हंता, सर्वं गंता, सर्वं ख्याता, सर्वं ज्ञाता, सर्वं हर्ता, सर्वं कर्ता, सर्वं प्राणं, सर्वं तरानं, सर्वं कर्मं, सर्वं धर्मं, सर्वं जूता, सर्वं मुक्ता, रसावल शांत त्वा प्रसाद नमो नरक नाशे सदैवं प्रगासे अनंगं स्वरूपे अपंगं विभूते परम परमातं परमाते सदा सर्वसाते अगा स्वरूपे निर्बाध विभूते अनंगी अनामे त्रिभंगी त्रिगामे निर्भंगी स्वरूपे सर्वंगी अनुपेन पोतरन पुत्रन सत्तरन मित्रन तातर मातर जातन पात नरसागं सरीक मित्तो अमीक सदैवं प्रवाह अजाय है अजाह भगवती शांत त्वा प्रसाद के जाहर जहूर है के हाजर हजूर है मेसुल सलाम है समस्तुल कलाम है के साहिब दमाग है कुसल चराग है के कामल करीम है के राज करहीम है के रोजी दहंद है के राज कर हिंद है करीमुल कमाल है कुसल जमाल है गरीबुल खराज है गरीबुल नवाज है हरीफुल शिकान है रासल फिकान है कलंकन प्रनास है समस्तुल निवास है अगंजुल गरीम है रजाय करहीम है समस्तुल जबा है के साहिब करा है के नरगंग प्रनास है बहसुल वास है के सरबुल गबन है मैसुल रमान तमामा तमामुल तमीजा समस्तुल अजीज है परम परमीस है समस्तुल अदीस है आदेशुल आलेख है मैसुल अपेख है जमीनुल जमा है अमीकुल इमा है करीमुल कमाल है के जुरत जमाल है के अचलंग प्रकाश के मित्तो सुभाष के आजब स्वरूप के मित्तो विभूत है के मित्तो प्रसाह के आत्म प्रभा है के अचलंग अनंग के मित्तो अभंग मदभार शांत त्व प्रसाद मन मन प्रणाम गुणगन मुदाम अरबर अगंज हर नर प्रभंज अनगन प्रणाम मन मन सलाम खर नर अखंड बर नर अमंड अनुपम नास मन मन प्रकाश गुणगन प्रणाम जल थल मुदाम अंश अंग आसन अभंग उपमा अपार गतमित उदार जल थल अमंड दिस भंड जल थल महंद व्यंत अनुभव अनास तिर तर तुरास आ जान बाह एक सदा ओंकार आद कथनिया नाद खलखंड ख्याल गुरबर अकाल कर कर प्रणाम चितचर नाम अंश जगात अजना बात अन चंजगात अनरंज बात अन टुट भंडार अन ठट अपार आठीठ सरम अतठीठ कर्म अन भरन अनंदाता महंतर बोल मना शांत त्वा प्रसाद परनाल है अरकल है कलखंडर है महमंडल है जगतेश्वर है परमेश्वर है कल कारण है सर्व उबारण है तृथ के तरण है जग के कर्ण है मन मान है जग जान है सर्वंग पर है सर्वंग कर है सर्पाशय है सर्वनाश है करुणाकर है विश्वंबर है सर्वेश्वर है जगतेश्वर है ब्रह्मंडस है कलखंडस है परते पर है करुणाकर है अजपा जप है थपा थप है आकृता कृत है अमृता मृत है अमृता मृत है करुणा कृत है आकृता कृत है तरणी तृत है मृतेश्वर है परमेश्वर है कृता कृत है अमृता मृत है अजबा कृत है अमृता अमृत है नर नायक है कलगायक है विश्वंबर है करुणालय है नृपनायक है सर्पायक है पपंजन है अर्गंजन है रवितापन है जब जापन है अकलंक करते हैं सर्वा करते हैं कर्ता कर है हरता है हर है परमात्म है सर्वात्म है आत्म वास है जसके जासे भुजंग प्रयाद छंद नमो सूर्य सूर्जे नमो चंद्र चंद्रे नमो राज राजे नमो इंद्र इंद्रे नमो अंधकार नमो तेज तेजे नमो बृंद बृंदे नमो बीज बीजे नमो रासंग तामसंग सांत रूपे नमो परम तत्तंग अतत्तंग स्वरूपे नमो जोग जोगे नमो ज्ञान ज्ञाने नमो मंत्र मंत्र नमो ध्यान ध्याने नमो जुद जुदे नमो ज्ञान ज्ञान भोज भोजे नमो बान बाने नमो कलह कर्ता नमो शांत रूपे नमो इंद्र इंद्र नमो इंद्र इंद्र अनादंग विभूते अकलंकार रूपे अलंकार लंके नमो आसासे नमो भांग भंके अभंगी स्वरूपे अनंगी अनामे त्रिभंगी त्रिकाले अनंगी अकामे एक श्री शांत अजय अलाय अभय अभय अभू अजू अनास अकाश अगंज अभंज अलख अभख अकाल दयाल अलेख अभेख अनाम अकाम अगह अटा अनाथे परमाथे अजो नियमो नि नागे न रंगे न रूपे न रेखे अकर्मंग परभंग अगंज अलेखे उपजंग प्रयाद छंद नमस्तुल प्रणामे समस्तुल प्रणासे अगंजुल अनामे समस्तुल निवासे निरकामंग विभूते समस्तुल स्वरूपे कुकर्मंग प्रणासी सुधर्मंग विभूते सदा सचदानंद सतरंग प्रणासी करीमल गुनिंदा समस्तुल निवासी अजाय विभूते जय गिनी में हरियंग करियं करीमल रही में चतुर चक्रवर्ती चतुर चक्र भुगते स्वयं भव सुभंग सर्वदा सर्वजुगते दुगालंग प्रणासी दयालंग स्वरूपे सदा अंग संगे अभंग अंग विभूते चतुर चक्रवर्ती चतुर चक्र भुगते स्वयं भव सुभंग सर्वदा सर्वजुगते दुगालंग प्रणासी दयालंग स्वरूपे सदा अंग संगे अभंग अंग विभूते सतनाम श्री वाहिगुरु साहिब जी एक ओंकार सतगुर प्रसाद
ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਗ ਸੁੱਧ ਸਮੋਹ ਸਿਧਾਨ ਕੇ ਦੇਖ ਪ੍ਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਕਉ ਨਾ ਦੇਖਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਰ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੁਭ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਬਦਨਿਆਵ ਸੀਸ ਨਾ ਜਾਤ ਵਿਚਾਰੇ ਇੱਥੇ ਭੈ ਤੂੰ ਕਹਾ ਭਈ ਭੁਪਤੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ਼ ਦਿਸਾਨ ਕੋ ਬਾਦ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੈ ਹੈ ਰਾਜ ਹਜ਼ਾਰੇ ਭੂਤ ਭਵਿਖ ਭਾਨ ਕੇ ਭੂਤ ਕੌਰ ਗ੍ਰਹਿ ਰਹੇ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਨ ਅੰਧ ਕੋ ਅੰਧ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਸਿੱਖ ਵੇਦ ਪੁਰਾਨ ਕਦੇ ਬਕਰਾਨ ਜਮੀਨ ਜਮਾਨ ਸਮਾਨ ਕੇ ਪੇਖਾ ਪਾਵਨ ਆਹਾਰ ਜਤੀ ਜਤਾਰ ਸਭ ਸੁਪਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਏ ਕਰਤੀ ਬਨ ਏਕ ਨਾ ਲੇਖਾ ਸੁਧ ਸਵਾਹ ਦੁਰੰਦ ਬਾਸ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਪਕਰ ਪਰਬਤ ਪੰਖਾ ਲੈ ਨਾ ਹਾ ਲੈਂਗੇ ਤੋਰ ਅਰੀਨ ਮਰੋਰ ਵਾਸਨ ਮਾਤੇ ਮਦੰਗਨ ਮਾਨ ਮਿਲੈਂਗੇ ਸ੍ਰੀ ਬਸ ਸ੍ਰੀ ਭਗਵਾਨ ਕਿਰਪਾ ਬਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਿਲਨ ਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋਰ ਤੋੜ ਨਹਾਰ ਸੁਭਾਤਿਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇ ਏਕ ਸੋ ਏਕ ਦਵਈਆ ਦਾਨ ਵਧੇ ਫਿਰਨ ਸਾਜਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਏਂਗੇ ਪੁੰਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਗੇ ਪਉ ਪੁੰਜ ਖਪੈਂਗੇ ਸਾਧ ਸਮ ਪ੍ਰਸੰਨ ਫਰੈ ਜੰਗ ਸਤਰ ਸਭੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਉਣ ਤਲੋਕ ਕੋ ਰਾਜ ਕਰਾਂਗੇ ਕੋਟ ਸ਼ਨਾਨ ਗਜਾਦ ਗਦਾਨ ਅਨੇਕ ਸਵਰ ਸਾਜ ਵਰੇਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਤੰਤ ਫਸੇਜਮ ਫਾਸ ਫਰਾਂਗੇ ਜੇ ਨਾਲ ਸ੍ਰੀਪਤ ਕੇ ਪਰਸ ਹੈ ਭਗਤ ਏ ਨਾ ਫੇਰ ਨਾ ਦੇਹ ਧਰਾਂਗੇ ਕਹਾ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਿਹੋ ਭਗਤ ਧਿਆਨ ਲਗਾਇਓ ਨਾਥ ਫਰਿਓਲੀਆ ਸਾ ਸਮੁੰਦਰ ਲੋਕ ਗਿਓ ਪ੍ਰਲੋਕ ਗਵਾਇਓ ਬਾਸ ਗਿਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਵੈਸ ਬਿਤਾਇਓ ਸਾਜ ਗਾਉਣ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨੀ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਛ ਧਰਵ ਸਿਰ ਕਾਹੂ ਲੈ ਲਿੰਗਰ ਲੜਕਾਇਓ ਕਾਹੂ ਲਖਿਓ ਵਾਚੀ ਦਿਸ਼ਾਮੇ ਕਾਹੂ ਸ਼ਾਹ ਕੋ ਸੀ ਸਰੇ ਵਾਇਓ ਕਹੂ ਬਤਾਨ ਕੋ ਪੂਜਦਾ ਪਾਸ ਕਹੋ ਮਿਰਤਾਨ ਕੋ ਪੂਜਨ ਦਾਇਓ ਕੂਰ ਗਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹੂ ਬਤਾਨ ਕੋ ਪੂਜਤ ਹੈ ਪਾਸ ਕਹੂ ਮਿਰਤਾਨ ਕੋ ਪੂਜਨ ਧਾਇਓ ਊਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾ ਪਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ ਹਮਰੇ ਦੁਸ਼ਟ ਸਬੈਤ ਮੰਗਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬਾਇ ਕਰਤਾਰਾ ਮੂਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਗਵਾ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਅਵਰ ਚਾਹੂੰ ਸੋ ਤੁਮ ਤੇ ਪਾਵੂੰ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰੁ ਹਮਾਰੇ ਮਾਰੀ ਹੈ ਆਪ ਹੱਦ ਹੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾਤ ਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰਮਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਬ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਜਸ਼ਨ ਬਜਾਇਓ ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮ

ਕੀ ਵੀਰ ਬਿਸ਼ਾਨਤ ਚੀਟੀ ਤੇ ਗੁੰਜਰ ਸੂਲਾ ਸਬਰ ਕਿਰਪਾ ਦੁਸ਼ਟ ਕਰ ਫੂਲਾ ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਬਿਸ਼ਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤਬ ਦੇਹ ਅਪਾਰਾ ਜਬ ਆ ਕਰ ਕਰ ਤੋ ਕਬੂ ਤੁਮ ਮੈਂ ਮਿਲਦੇ ਤਰ ਸਬੂ ਜੇਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੂਝ ਉਚਾਰੇ

ਕਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਰਾਜਾ ਹੇ ਪਸਾਰਾ ਕਹੇ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਅੰਡਾ ਜੇਰਾ ਸੇਤ ਜਕੀਨੀ ਉਦਭੁਜ ਖਾਨ ਬਾਹੋ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਗਰੇ ਕੈਠਾ ਸਗਰੀ ਸਿੱਠ ਦਿਖਾਇਆ ਜੰਬਵ ਆਲ ਜੁਗਾ ਸਰੂਪ ਸਿਅੰਬਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਥੇ ਉਠਵਾ ਤੁਧ ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਗਟ ਸਬਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਣਾ ਐ ਹੈ ਰਛਾ ਹੋਏ ਤਾਂ ਹੀ ਸਮਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਿਸ਼ਟਨ ਜਾਹਿ ਨੇ ਹਰੋ ਤਾਂ ਕਿ ਤਾਪ ਤਨਕ ਮੈਂ ਹਰੋ ਰਿਦ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾ ਸ਼ਬੈ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨਰ ਨਾਮ ਤਿਉਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸ਼ਰਨ ਤਿਉਹਾਰੀ ਆਪ ਹਾਥ ਦੇ ਲਿਹੁ ਉਭਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਵਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਸੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਬਲ ਪਾਵੈ ਸੋਈ ਦੁਖ ਨਾ ਦਸੇ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਨੇ ਮੂਠ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਟਾ ਦਿਨਰ ਘੇਰਾ ਹੈ ਹੋ ਜੋ ਜਾ ਕੀ ਏਕ ਵਾਰ ਛਾ ਪਾਈ ਕੋ ਕਹੈ ਛਾ ਪਾਈ ਸੰਬਤ ਸਤਰਾ ਸਹਿਸ ਭਣਜੈ ਅਰਧ ਸਹਿਸ ਹੁਣ ਤੀਨ ਕਹਿ ਜੈ ਬਹਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਦਰ ਗ੍ਰੰਥ ਸੁਧਾਰਾ

ਆ ਨਾ ਹੀ ਕਰ ਤੇਰਾ ਹੈ। ਕਰਤਾ ਤੇਰਾ ਸਭ ਕਿਛੁ ਹੈ, ਜਿਸ ਦੇ ਸੋ ਪਾਵੈ, ਸਦਾ ਸਿਵਤ ਸਲਾਹ ਤੇਰੀ। ਨਾਮ ਮਨ ਵਸਾਵੈ ਨਾਮ, ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ। ਕਹੇ ਨਾਨਕ ਸੱਚੇ ਸਾਹਿਬ ਗਿਆ ਨਾ ਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ, ਜਨਿਸ਼ਾਂ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਾਓ, ਸੇ ਨਾਮ ਹਰ ਕੇ ਲਾਗੇ। ਕਾਹੇ ਨਾਨਕ ਦਾ ਸੁਖ ਹੋਵਾ, ਤਿਤ ਕਰ ਅਨਹਦ ਵਾਜੇ ਸਾਚੀ।

ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਰਬ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇ ਸੋਈ ਜਨ ਪਾਵੈ ਪਾਵੇ ਤਾਂ ਸੋਜਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਦੁਬਾਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ ਇਹ ਮਨ ਚੰਚੁਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੇਰਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੁਸੈ ਬਿੱਟੋਂ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਸ਼ੋ ਤਾਈਐ ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੈ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਗਿਆ ਗਵਾਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਲ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਬਦ ਉਪਾਏ ਇੱਕ ਵੇਗ ਪ੍ਰਸਨ ਆਇਆ ਲਭ ਲਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉੱਠਾ ਤੇਰਾ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵੇ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਤਵੇ ਚੱਲਾਂ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵਹੇ ਇਹ ਸੋਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨ ਕੇ ਮਨ ਵਸਿਆ ਜਿਨ ਧਰੂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਿਤ ਸੰਗਤ ਸਵਾਈਆ ਕਹਿ ਦੇ ਪਿਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜਨਾ ਉਪਜਾਇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਬਜਾਏ ਜੀਉ ਮੈਲੇ ਬਾਹਰੋਂ ਨਿਰਬਲ ਬਾਹਰੋਂ ਨਿਰਬਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਮੈਂ ਸਾਰਿਆ ਵੇਦਾ ਮੈਂ ਨਾਮ ਉੱਤਮ ਸੁਣ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਊੜੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀਉ ਨਿਰਬਲ ਬਾਹਰੋਂ ਨਿਰਬਲ ਬਾਹਰੋਂ ਤਾਂ ਨਿਰਬਲ ਜੀਉ ਨਿਰਬਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਮੁਰਗੇ ਚਰਨ ਹਿਰਦੇ ਧਿਆਇਆ ਅੰਤਰਿਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਅਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹ ਹਉ ਹਰ ਰੰਗ ਜਪੇ ਹਉ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹੇਰੇ ਲਇਆ ਬਾਇਆ, ਬੋਲਣ ਪਏ ਰਬਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਸੁਣਦੇ ਬਜਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਖਤ ਆਪ ਪਾਏ ਕਹਿ, ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੇ ਬਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵੇ ਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵੇ ਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰਾਏ, ਸੁਗ ਮਨੋ ਵਿਸਾਰੀ ਆਏ, ਮਨੋ ਕੇ ਵਿਸਾਰੀਏ ਏਵੜ ਦਾਤਾ, ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਹਿ ਪਏ ਨਾ ਸੱਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾ ਜੰਮਿਆ ਪਰਿਵਾਰ ਭਰਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਥਰ ਵਿਸਰਾਇ।

ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹੋ ਧਨ ਤੇ ਨਾ ਮਿਲਿਆ ਜਨ ਹਰਾ ਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੋਵਾ ਬੰਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਾਹੁੜਨਾ ਦਰਸ਼ਨਾ ਲਾਗੇ ਆਏ ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਆਂਦਰਾ ਸਾਹਿਬ ਵੀ ਸਰੇ ਜਾ ਹਰ ਵਸੇ ਮਨ ਆਏ ਇਹ ਸਰੀਰਾ ਮੇਰਿਆ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪ ਨਾ ਫਿਰ ਜਾ ਪਏ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗ ਮੈਂ ਆਏ ਕਾਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਵਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰੇ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਬਣੋ ਮੇਰੇ ਹੋ ਸੱਚੇ ਸੁਣਨਾ ਅਨੋ ਪਠਾਏ ਸੱਚ ਸੁਣਨਾ ਅਨੋ ਪਠਾਏ ਸ੍ਰੀ ਲਾਏ ਸੁਣਹੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਕੀਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨਾ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ ਤਾਂ ਅਨੇਕ ਰੂਪ ਨਾਓ ਨਾਮ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵਹੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵਹੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ

ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ।

ਵਿਖਿਆ ਤਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਕਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗੇ ਢੋਈ ਨਾ ਪਾਈ ਇਸ ਹਰ ਤਨ

ਤੇ ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ, ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਵੱਲੋਂ ਗੁਰੂ ਦਰਬਾਰ ਜੁੜ ਕੇ ਨਾਮ ਜਪੇ ਕਾ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ, ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਦਰਸ਼ਨ ਦਾਰੇ ਬਖਸ਼ੇ, ਉਪਰੰਤ ਗੁਰੂ ਪਾਤਸ਼ਾਹ ਝੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਪੰਜਾਂ ਬਾਣੀਆਂ ਦੇ ਨਿਤਨਿਮ ਹੋਏ ਹਨ। ਪਿਤਰ ਹੁਕਮ ਆਪ ਜੀ ਨੂੰ ਸਰਵ ਕੀਤੇ ਨਾਮ ਸ਼੍ਰੀ ਆਸਾ ਕੀ ਵਾਰ ਦੇ ਕੀਰਤਨ ਸ਼ਬਦ ਕੀਰਤਨ ਰਾਹੀਂ ਆਪ ਜੀ ਨੂੰ ਜੋੜਨਗੇ ਭਾਈ ਸੁਖਜੀਤ ਸਿੰਘ ਜੀ ਘੁਹਾੜਕਾ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਾ ਕੀਰਤਨ ਜਥਾ, ਉਹਨਾਂ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਡਾਟੂ ਮਾਧਾਣੀਆਂ ਗਾਹ ਪੰਖੀ ਭਾਉਂਦੀਆਂ ਲੈਣਾ ਸਾ ਸੂਏ ਚੜ ਭਾਈ ਹੈ ਜੰਤ ਨਾਨਕ ਭਾਉਂਦਿਆਂ ਗੰਤਰਾਂਤ ਬੰਧਨ ਬੰਧ ਭਾਏ ਸੋਏ ਭੈ ਕੀਰਤਨ ਚੈਸਮ ਕੋਏ ਨੱਚ ਨੱਚ ਹੱਸਾਂ ਚੱਲੇ ਸਿਰ ਹੋਏ।

0: ਬਿਨਾਂ ਦਿਵੇ ਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜਿਆ ਰਾਮ ਰਾਜੇ ਨਾਮ ਤੇ ਘੁੱਟ ਵਿਕਾਰ ਹੈ ਤੇ ਨਾ ਰੋਏ ਕਿਆ ਕੀ ਜੈ ਹਰ ਕਰਤਾ ਸਭ ਕੇ ਜਾਣਦਾ ਸਰੋਗ ਆਦਿ ਜੈ ਜਿਨਾ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲਈ ਜੈ
1: ਸਲੋਕ ਮਹਲਾ ਪਹਿਲਾ ਗੋ ਬ੍ਰਾਹਮਣ ਕੋ ਕਰ ਲਾਓ ਗੋ ਬਰਤਨ ਜਾਏ ਧੋਤੇ ਟਿੱਕਾ ਤੈ ਜਮਾਈ ਧਨ ਮਿਸ਼ਕ ਆਈ ਅੰਦਰ ਪੂਜਾ ਬੜੇ ਕਿਤੇ ਬਸ ਨਿਯਮ ਦੁਰਗਾ

ਮੱਥਾ ਟੇਕਾ ਤੇ ਧਰਤੀ ਖਾਈ ਅਸੋਈ ਜਗਤਾ ਸਾਹਿਬ ਜੀ ਬਹਿਤਰ ਪੈਰ ਹੋਏ ਪ੍ਰਵਾਨ ਨੇ ਹਾਲੇ ਪੂਜਿਆ ਪ੍ਰਾਣ ਭਾਖਿਆ ਕਾ ਪੁੱਠਾ ਬੁਕਰਾ ਖਾਣਾ ਚੌਂਕੇ ਪੁੱਠਣਾ ਜਾਣਾ ਦੇਖ ਚੌਂਕਾ ਗੱਡੀ ਕਾਰ ਉਪਰਾ ਬੈਠੇ ਕੂੜਿਆ ਮਤ ਪਿੱਟੇ ਨੇ ਮਤ ਪਿੱਟੇ ਨੇ ਸਾਡਾ ਫਿੱਟੇ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ, ਜਿਸ ਤਰ੍ਹਾਂ ਪਹਿਲਾਂ ਵੀ ਆਪ ਸੰਗਤਾਂ ਨੂੰ ਬੇਨਤੀ ਕੀਤੀ ਹੈ, ਜੋ ਸੰਥਿਆ ਦੀ ਕਲਾਸ ਆਪਾਂ ਸ਼ੁਰੂ ਕਰਨੀ ਹੈ ਸ਼ਾਮੀ 7 ਵਜੇ, ਜਿਨ੍ਹਾਂ ਸੰਗਤਾਂ ਨੇ ਲਾਹਾ ਲੈਣਾ ਆਪ ਜੀ ਲੈ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾ ਅਗਨਤ ਅਤੋਲਾ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਸਤਨਾਮ

ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦ ਲਿਆ ਨਾ ਜਾਈ ਜਿਥੈ ਹਰ ਆਰਾਧੀਐ ਤਿਥੈ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ

सत संगती संग हर धन खटिया होर थै होरत उपाय हर धन किता ना पाई हर रतन का वापारिया हर रतन धन विहाजे कच्चे के वापारिये वाक हर धन लिया ना जाई हर धन रतन जवे हर माणक हर धन नाल अमृत वेला वत्तै हर भगती हर लिव लाई हर धन अमृत वेला वत्तै का बीजिया भगत खाए खर्च रहे निखुटै नाही हालत पालत हर धनै की भगतां को मिली वड्याई हर धन निरपौ सदा सदा अस्थिर है साचा ए हर धन अग्नि तस्कर पानिय जमदूत किसे का गवाया ना जाई हर धन को उचक्का नेड़ ना आवई जम जागाती डंड ना लगाई साकती पाप करके बिखिया धन संचिया तिना एक विख नाल ना जाई हलत विच साकत दुहेले पए हथों छुड़क गया अग्गे पलत साकत हर दरगे ढोई ना पाई इस हर धन का शाह हर आप है संतोह जिसनु दे सो हर धन लद चलाई इस हर धन का तोटा कदे ना आवई जन नानक को गुर सोजी पाई इस हर धन का शाह हर आप है संतोह जिसनु दे सो हर धन लद चलाई इस हर धन का तोटा कदे ना आवई जन नानक को गोर सोजी पाई वाहेगुरु जी का खालसा वाहेगुरु जी की फतेह परम सन्मान योग दसा ही पातशाहियां दी जोत सर्ब सांझी वालता दे प्रतीक शब्द गुरु धन श्री गुरु ग्रंथ साहिब जी दी पवित्र हजूरी विच शिशोभत बहुत ही आदरणीय गुरु स्वरूप साध संगत जी बहुत वडभागे हो गुरु चरणा विच बराज के गुरु सवारियां तो गुरबाणी दे मनोर कीर्तन सरवण करके लाहे प्राप्त कर रहे सो गुरु स्वरूप साध संगत जी श्री गुरु ग्रंथ साहिब महाराज जी ने अज अमृत वेले जो श्री मुख वाक बख्शिश कीते हन अज दे ए पवित्र बचन जो
ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਸੂਹੀ ਰਾਗ ਵਿੱਚ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 733 ਅਤੇ 734 ਤੇ ਸੁਭਾਏਮਾਨ ਹਨ, ਦਰਜ ਹਨ। ਵਿਚਾਰਧੀਨ ਸ਼ਬਦ 6 ਪਦਿਆਂ ਦਾ, 6 ਬੰਦਾਂ ਦਾ ਸ਼ਬਦ ਹੈ। ਰਹਾਉ ਵਾਲੀ ਪੰਕਤੀ ਵਿੱਚ ਬੰਦ ਵਿੱਚ ਗੁਰੂ ਰਾਮਦਾਸ ਮਹਾਰਾਜ ਦਾ ਫਰਮਾਨ ਹੈ, ਹਰ ਧੰਨ ਸੰਚੀ ਹੈ ਭਾਈ, ਜੇ ਹਲਤ ਪਲਤ ਹਾਰ ਹੋਏ ਸਖਾਈ ਰਹਾਉ। ਗੁਰੂ ਸਰੂਪ ਜੀ ਦੋ ਤਰ੍ਹਾਂ ਦੇ ਧੰਨ ਮੁੱਖ ਰੂਪ ਵਿੱਚ ਲਏ ਜਾਂਦੇ ਹਨ। ਅੱਗੋਂ ਉਹਨਾਂ ਦੇ ਕਈ ਪਾਠ ਨੇ। ਇੱਕ ਦੁਨਿਆਵੀ ਧੰਨ ਹੈ, ਹਰ ਮੁਲਕ ਦੀ ਆਪਣੀ ਕਰੰਸੀ ਹੈ, ਜਿਹਦੇ ਨਾਲ ਤੁਸੀਂ ਕੋਈ ਵੀ ਵਸਤੂ, ਰਿਜ਼ਕ ਇਤਿਆਦਿ ਆਪਣੀ ਜ਼ਰੂਰਤ ਦੀਆਂ ਵਸਤੂਆਂ ਬਾਜ਼ਾਰ ਵਿੱਚੋਂ ਖਰੀਦ ਸਕਦੇ ਹੋ। ਉਸ ਨਾਲ ਜ਼ਮੀਨ ਦਾ ਟੁਕੜਾ ਖਰੀਦਿਆ ਜਾ ਸਕਦਾ ਹੈ, ਕੋਈ ਕਮਰਸ਼ੀਅਲ ਜਗ੍ਹਾ ਖਰੀਦੀ ਜਾ ਸਕਦੀ ਹੈ, ਖਾਣ ਪੀਣ ਦਾ ਸਮਾਨ, ਸਬਜ਼ੀਆਂ, ਦਾਲਾਂ, ਫਰੂਟ, ਸੋਨਾ, ਚਾਂਦੀ, ਇੱਥੋਂ ਤੱਕ ਵੀ ਲੋਕਾਂ ਦੇ ਈਮਾਨ ਵੀ ਖਰੀਦੇ ਜਾ ਸਕਦੇ ਨੇ। ਇੱਕ ਇਹ ਧਨ ਹੈ ਜਿਹੜਾ ਸੰਸਾਰ ਵਿੱਚ ਸਭ ਕੁਛ ਤੇ ਨਹੀਂ ਪਰ ਬਹੁਤ ਕੁਛ ਹੈ। ਗੁਰੂ ਸਵਾਰਿਓ, ਦੂਸਰਾ ਧਨ ਹੈ ਨਿਰੰਕਾਰੀ ਧਨ, ਨਾਮ ਧਨ। ਗੁਰਮਤ ਨੇ ਗੁਜ਼ਰਾਨ ਵਾਸਤੇ ਦੁਨਿਆਵੀ ਧਨ ਕਮਾਉਣਾ ਜ਼ਰੂਰੀ ਹੈ, ਇਸ ਲਈ ਸਭ ਤੋਂ ਪਹਿਲਾਂ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ 3 ਸੂਤਰੀ ਧਰਮ ਆਦੇਸ਼ ਵਿੱਚ ਸਭ ਤੋਂ ਪਹਿਲਾਂ ਬਚਨ ਇਹ ਕੀਤਾ ਵੀ ਧਰਮ ਦੀ ਕਿਰਤ ਕਰੋ। ਕਿਉਂ ਕਰੋ? ਤਾਂ ਕਿ ਘਰ ਵਿੱਚ ਰਿਜ਼ਕ ਆਵੇ, ਉਸ ਰਿਜ਼ਕ ਨਾਲ ਤੇਰੀ ਗੁਜ਼ਰਾਨ ਚੱਲੇ। ਵੇਖੋ ਸਾਧ ਸੰਗਤ, ਜੇ ਸੰਗਤ ਵਿੱਚ ਬਹਿਣਾ ਹੈ, ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਉਹਦੇ ਵਾਸਤੇ ਵੀ ਤਨ ਤੰਦਰੁਸਤ ਹੋਵੇਗਾ ਤੇ ਬਵਾਂਗੇ। ਮੈਨੂੰ ਖਿਮਾ ਕਰ ਦੇਣਾ, ਤਨ ਤੰਦਰੁਸਤ ਕਾਹਦੇ ਨਾਲ ਹੋਵੇਗਾ? ਇਹ ਹਵਾਈ ਗੱਲਾਂ ਨਾਲ ਤੰਦਰੁਸਤ ਨਹੀਂ ਹੁੰਦਾ, ਇਹਦੀ ਜ਼ਰੂਰਤ ਹੈ। ਇਹਨੂੰ ਕਿਤਨੇ ਮਿਨਰਲ ਚਾਹੀਦੇ ਨੇ, ਕਿਤਨੀ ਕੈਲਰੀ ਚਾਹੀਦੀ ਹੈ, ਕਿਹੜੇ ਕਿਹੜੇ ਵਿਟਾਮਿਨ ਦੀ ਸਾਡੀ ਬਾਡੀ ਦੀ ਰਿਕੁਆਇਰਮੈਂਟ ਹੈ, ਉਹ ਤਮਾਮ ਜਿਹੜੀ ਗਿਜ਼ਾ ਹੈ, ਖੁਰਾਕ ਹੈ, ਉਹ ਪਦਾਰਥਾਂ ਵਿੱਚੋਂ ਪ੍ਰਾਪਤ ਹੋਣੀ ਹੈ, ਅਤੇ ਪਦਾਰਥ ਬਾਜ਼ਾਰ ਵਿੱਚੋਂ ਮਿਲਦੇ ਨੇ ਅਤੇ ਬਾਜ਼ਾਰ ਵਿੱਚੋਂ ਧਨ ਨਾਲ ਮਿਲਦੇ ਨੇ, ਨਿਆਮ ਸ਼ਾਮ ਨਹੀਂ ਮਿਲਦੇ। ਇਸ ਲਈ ਧਨ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਨੇ ਗੱਲ ਇੱਥੋਂ ਤਾਂ ਸ਼ੁਰੂ ਕੀਤੀ ਵੀ ਸਿੱਖ ਨੇ ਕਿਰਤ ਕਰਨੀ ਹੈ, ਕੰਮ ਕੋਈ ਨਾ ਕੋਈ ਜ਼ਰੂਰ ਕਰਨਾ ਹੈ, ਪਰ ਧਰਮ ਦਾ ਕਰਨਾ ਹੈ, ਬੇਈਮਾਨੀ ਦਾ ਨਹੀਂ ਕਰਨਾ, ਹੇਰਾ ਫੇਰੀਆਂ ਨਹੀਂ ਕਰਨੀਆਂ, ਚੀਟਿੰਗ ਨਹੀਂ ਕਰਨੀ। ਪਰ ਇਸ ਧਨ ਦੀ ਇੱਕ ਸਮੱਸਿਆ ਇਹ ਹੈ ਵੀ ਇਹ ਧਨ ਜਿਤਨਾ ਮਰਜ਼ੀ ਕੋਈ ਕਮਾ ਲਵੇ, ਇਹਦੇ ਵਿੱਚੋਂ ਸੂਈ ਦੇ ਨੱਕੇ ਜਿੰਨਾ ਧਨ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ। ਇਹ ਵੀ ਗੱਲ ਨਾਲ ਨਿਰੂਪਣ ਕਰ ਦਿੱਤੀ। ਇਸ ਵਾਸਤੇ ਗੁਜਰਾਨ ਵਾਸਤੇ ਮਨੁੱਖ ਇੱਥੇ ਧਨ ਕਮਾਏ। ਮੈਂ ਤੇ ਕਈ ਵਾਰ ਖਿਮਾ ਮੰਗ ਕੇ ਬੇਨਤੀ ਕਰਨਾ ਵਾਂ, ਤੁਸੀਂ ਜਿੰਨੇ ਕੁ ਸਰੀਰ ਇੱਥੇ ਬੈਠੇ ਹੋ ਜਾਂ ਪਤਾ ਲੱਗਾ ਵੀ ਕੁਝ ਗੁਰਮੁਖ ਯੂਟਿਊਬ ਤੇ ਵੀ ਸੁਣਦੇ ਨੇ, ਕਿੰਨੇ ਕੁ ਸੁਣਦੇ ਨੇ ਮੈਨੂੰ ਨਹੀਂ ਪਤਾ। ਇੱਕ ਮੈਂ ਮਾਫੀ ਮੰਗ ਕੇ ਬੇਨਤੀ ਕਰਨਾ ਹੁੰਦਾ
ਬਈ ਇਹ ਜਿਹੜਾ ਦੁਨਿਆਵੀ ਧਨ ਹੈ ਜੇ ਗੁਜਰਾਨ ਜੋਗਾ ਮਿਲ ਜਾਏ ਨਾ, ਛੱਤ ਹੈਗੀ ਹੈ, ਦੋ ਵੇਲੇ ਪ੍ਰਸ਼ਾਦਾ ਮਿਲਦਾ ਹੈ, ਬਿਮਾਰ ਠਮਾਰ ਹੋ ਜਾਈਏ ਤੇ ਇਹਨਾਂ ਕੋਲ ਕੌਨਫੀਡੈਂਸ ਹੋਵੇ ਵੀ ਮੇਰੇ ਕੋਲ ਟ੍ਰੀਟਮੈਂਟ ਦਾ ਪ੍ਰਬੰਧ ਹੈ, ਫਿਰ ਕੋਈ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਕਿਸੇ ਨੇ ਜਾਣ ਲੱਗਿਆ ਇੱਥੇ ਥੋੜਾ ਛੱਡ ਜਾਣਾ, ਕਿਸੇ ਨੇ ਜ਼ਿਆਦਾ ਛੱਡ ਜਾਣਾ, ਛੱਡ ਸਾਰਿਆਂ ਨੇ ਜਾਣਾ। ਇੱਥੋਂ ਤੱਕ ਮੈਂ ਬੇਨਤੀ ਕਰ ਦੇਣਾ ਹੁਣਾਂ, ਖਿਮਾ ਮੰਗ ਕੇ, ਵੀ ਬੱਚਿਆਂ ਦੀ ਵੀ ਟੈਨਸ਼ਨ ਨਾ ਕਰੋ ਧਨ ਜੋੜਨ ਨੂੰ ਲੈ ਕੇ। ਕਿਉਂ? ਕਿਉਂਕਿ ਜਿਹਨੇ ਬੱਚੇ ਨੂੰ ਅੱਛੀ ਐਜੂਕੇਸ਼ਨ ਦਵਾ ਦਿੱਤੀ, ਅੱਛੇ ਸੰਸਕਾਰ ਦੇ ਦਿੱਤੇ, ਉਹ ਬੱਚਾ ਜਿੱਥੇ ਵੀ ਜਾਏਗਾ ਆਪਣੇ ਗੁਜਰਾਨ ਜੋਗਾ ਉਹ ਕੁਝ ਨਾ ਕੁਝ ਕਮਾ ਲਏਗਾ। ਤੇ ਸਤ ਸੰਗਤ ਜੀ, ਜਿਹੜੇ ਬੱਚੇ ਨੂੰ ਅੱਛੇ ਸੰਸਕਾਰ ਨਹੀਂ ਦਿੱਤੇ, ਉਹ ਗਲਤ ਸੰਗਤ ਦਾ ਸ਼ਿਕਾਰ ਹੋ ਜਾਏ, ਉਹ ਖਿਮਾ ਕਰਨਾ ਡਰੱਗੀ ਹੋ ਜਾਏ, ਆਪਣੇ ਸਰੀਰ ਦਾ ਵੀ ਸਤਿਆਨਾਸ਼ ਕਰ ਲਵੇ, ਉਹਦੇ ਵਾਸਤੇ ਜਿੰਨਾ ਮਰਜ਼ੀ ਧਨ ਜੋੜ ਦੇਈਏ ਉਹਦੇ ਕਿਸੇ ਕੰਮ ਨਹੀਂ ਗਾ। ਇਸ ਲਈ ਸਾਡੀ ਇਹ ਨਾਹਕ ਚਿੰਤਾ ਹੈ ਵੀ ਉਹ ਬਣਾ ਦੇਈਏ, ਆਹ ਬਣਾ ਦੇਈਏ, ਨਹੀਂ, ਕੁਛ ਨਾ ਬਣਾਓ, ਉਹਨੂੰ ਅੱਛਾ ਇਨਸਾਨ ਬਣਾ ਦਿਓ, ਬਸ ਕਾਫੀ ਹੈ। ਉਹ ਕਹਿੰਦੇ ਜੋ ਪੂਤ ਤੋਂ ਧਨ ਕਿਆ, ਜੋ ਕਪੂਤ ਤੋਂ ਧਨ ਕਿਆ। ਕਹਿਣ ਲੱਗੇ ਜੀ ਕੀ ਮਤਲਬ? ਆਖਣ ਲੱਗੇ ਮਤਲਬ ਇਹ ਵੀ ਜੇ ਬੱਚਾ ਲਾਇਕ ਹੈ ਤੇ ਉਹਦੇ ਲਈ ਧਨ ਜੋੜਨ ਦੀ ਨਹੀਂ ਜ਼ਰੂਰਤ। ਕਹਿਣ ਲੱਗੇ ਕਿਉਂ? ਆਖਣ ਲੱਗੇ ਲਾਇਕ ਨੇ ਤੇ ਆਪਣੇ ਜੋਗਾ ਕਰ ਹੀ ਲੈਣਾ। ਕਹਿਣ ਲੱਗੇ ਜੀ ਜੇ ਨਾਲਾਇਕ ਹੋਵੇ। ਕਹਿਣ ਲੱਗੇ ਉਹਦੇ ਲਈ ਤੇ ਜੋੜਨਾ ਚਾਹੀਦਾ। ਕਹਿਣ ਲੱਗੇ ਉਹਦੇ ਲਈ ਤੇ ਉੱਕਾ ਹੀ ਨਹੀਂ ਜੋੜਨਾ ਚਾਹੀਦਾ, ਕਿਉਂਕਿ ਉਹਦੇ ਲਈ ਜਿੰਨਾ ਮਰਜ਼ੀ ਜੋੜ ਦੇ ਉਹਨੇ ਛੱਡਣਾ ਹੀ ਨਹੀਂ ਗਾ। ਲਿਹਾਜ਼ਾ ਭਾਵੇਂ ਪੁੱਤਰ ਲਾਇਕ ਹੈ ਭਾਵੇਂ ਨਾਲਾਇਕ ਹੈ, ਧਨ ਜੋੜਨ ਦੀ ਨਹੀਂ ਲੋੜ, ਜ਼ਰੂਰਤ ਹੈ ਉਹਨੂੰ ਅੱਛੇ ਸੰਸਕਾਰ ਦੇਣ ਦੀ। ਜਦੋਂ ਉਹਦੇ ਕੋਲ ਸੰਸਕਾਰ ਅੱਛੇ ਆ ਗਏ, ਉਹ ਆਪਣੀ ਵਧੀਆ ਜ਼ਿੰਦਗੀ ਬਸ਼ਰ ਕਰ ਲਏਗਾ। ਇਸ ਧਨ ਦੀ ਗੇਮ ਤੇ ਇੰਨੀ ਕੂਏ। ਹੁਣ ਰਹੀ ਸੱਚੇ ਧਨ ਦੀ ਗੱਲ। ਮਹਾਰਾਜ ਕਹਿੰਦੇ ਨਾ, ਕਾਚਾ ਧਨ ਸੰਚੈ ਹੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਜਿਹੜਾ ਧਨ ਹੈ ਨਾ, ਵਿਖਿਆ ਧਨ, ਦੁਨਿਆਵੀ ਧਨ, ਇਹਦੇ ਬਿਨਾਂ ਗੁਜ਼ਾਰਾ ਵੀ ਨਹੀਂ, ਪਰ ਇਹ ਮਨੁੱਖ ਨੂੰ ਦੁਖੀ ਕਰਦਾ ਹੈ। ਕਿਵੇਂ? ਹਜ਼ੂਰ ਕਹਿੰਦੇ ਨੇ ਨਾ ਇਹ ਨਾਲ ਜਾਂਦਾ ਹੈ ਨਾ ਹੀ ਪ੍ਰਾਪਤ ਹੁੰਦਾ ਹੈ। ਇਹ ਬੜਾ ਸਮਝਣ ਵਾਲਾ ਬਚਨ ਹੈ। ਨਾਲ ਵੀ ਨਹੀਂ ਜਾਂਦਾ, ਪ੍ਰਾਪਤ ਵੀ ਨਹੀਂ ਹੁੰਦਾ। ਕਿਸੇ ਦੇ ਮਨ ਵਿੱਚ ਇਹ ਪ੍ਰਸ਼ਨ ਉੱਠ ਸਕਦਾ ਵੀ ਗਿਆਨੀ ਜੀ, ਪ੍ਰਾਪਤ ਤੇ ਹੁੰਦਾ ਹੈ, ਸਾਡਾ ਤੇ ਹਫ਼ਤੇ ਬਾਅਦ ਚੈੱਕ ਆ ਜਾਂਦਾ ਹੈ, ਸਾਡਾ ਤੇ ਮਹੀਨੇ ਬਾਅਦ ਆ ਜਾਂਦਾ, ਤੁਸੀਂ ਕਿਵੇਂ ਕਹਿੰਦੇ ਹੋ ਵੀ ਪ੍ਰਾਪਤ ਨਹੀਂ ਹੁੰਦਾ? ਤੋ ਪ੍ਰਾਪਤ ਕਿਵੇਂ ਨਹੀਂ ਹੁੰਦਾ ਉਹ ਸਮਝਣਾ। ਸਾਥ ਨਹੀਂ ਜਾਂਦਾ ਇਹਦੇ ਨਾਲ ਤੇ ਤੁਸੀਂ ਸਾਰੇ ਸਹਿਮਤ ਹੋ, ਪ੍ਰਾਪਤ ਵੀ ਨਹੀਂ ਹੁੰਦਾ। ਪ੍ਰਾਪਤ ਕਿਸ ਤਰ੍ਹਾਂ ਨਹੀਂ ਹੁੰਦਾ? ਜਿੰਨਾ ਸਾਡਾ ਟਾਰਗੇਟ ਹੁੰਦਾ ਹੈ, ਜਦੋਂ ਉਹਨਾਂ ਧਨ ਪ੍ਰਾਪਤ ਹੋ ਜਾਂਦਾ ਹੈ ਤੇ ਤ੍ਰਿਸ਼ਨਾ ਹੋਰ ਛੜੱਪਾ ਮਾਰ ਕੇ ਅੱਗੇ ਚਲੀ ਜਾਂਦੀ ਹੈ। ਅੱਛਾ, ਮੰਨ ਲਿਆ ਬਈ ਉਹਨਾਂ ਪ੍ਰਾਪਤ ਹੋ ਜਾਏ, ਤ੍ਰਿਸ਼ਨਾ ਹੋਰ ਅੱਗੇ ਛੜੱਪਾ ਮਾਰ ਜਾਂਦੀ। ਇਸੇ ਨੂੰ ਤੇ ਹਜ਼ੂਰ ਕਹਿੰਦੇ ਸਹਿਸ ਖੱਟੇ ਲੱਖ ਘੋਟ ਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ, ਖਪ ਖਪ ਮਰੈ ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਤੇ ਸਭ ਕਾਜੇ। ਜਿਹੜਾ ਨਿਰੰਕਾਰੀ ਧਨ ਹੈ ਉਹ ਨਾਲ ਜਾਂਦਾ ਹੈ। ਇਹ ਜਿਹੜੀ ਮਾਇਆ ਹੈ ਇਹ ਮਨੁੱਖ ਕੋਲ ਆਵੇ ਤਾਂ ਵੀ ਦੁਖੀ ਕਰਦੀ ਹੈ, ਨਾ ਆਵੇ ਤਾਂ ਵੀ ਦੁਖੀ ਕਰਦੀ ਹੈ, ਜਾਣ ਲੱਗਿਆ ਵੀ ਦੁਖੀ ਕਰਦੀ ਹੈ। ਇੱਕ ਅਦੀਬ ਨੇ ਮਾਇਆ ਨੂੰ ਖੰਡਾ ਲਿਖਿਆ, ਖੰਡਾ ਜਿਵੇਂ ਦੋ ਧਾਰ ਹੁੰਦੀ ਨਾ ਖੰਡੇ ਦੀ, ਇਧਰੋਂ ਵੀ ਤੇ ਉਧਰੋਂ ਵੀ। ਇਸ ਤਰ੍ਹਾਂ ਕਹਿੰਦੇ ਦਵਾਲੀ ਮਾਰ ਕਰਦੀ ਹੈ। ਕਹਿਣ ਲੱਗੇ ਜੀ ਕਿਵੇਂ? ਆਖਣ ਲੱਗੇ ਮਾਇਆ ਕੇ ਦੋ ਦਾਉ ਹੈ, ਕਰੈ ਦੋਏ ਜੁੱਤ ਵਾਰ, ਇਹ ਦੋਹਰੀ ਮਾਰ ਕਰਦੀ ਹੈ। ਕਹਿਣ ਲੱਗੇ ਕਿਵੇਂ? ਆਖਣ ਲੱਗੇ ਆਵੇ ਤੋ ਬਹੁ ਰਾਏ ਨਰ, ਜਦੋਂ ਆਉਂਦੀ ਹੈ ਤੇ ਮਨੁੱਖ ਬੌਰਾ ਹੋ ਜਾਂਦਾ ਹੈ, ਹੰਕਾਰੀ ਹੋ ਜਾਂਦਾ ਹੈ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਆਵੇ ਤੋ ਬੌਰਾਏ ਨਰ, ਜਾਏ ਕਰੇ ਖੁਆਰ, ਤੇ ਜਦੋਂ ਅਚਾਨਕ ਕੋਈ ਚੀਟਿੰਗ ਹੋ ਜਾਏ, ਕੋਈ ਘਾਟਾ ਪੈ ਜਾਏ, ਉਦੋਂ ਮਨੁੱਖ ਬਹੁਤ ਜ਼ਿਆਦਾ
ਚਿੰਤਾ ਵਿੱਚ ਗਰਕ ਹੋ ਜਾਂਦਾ ਉਦੋਂ ਵੀ ਦੁਖੀ ਕਰਕੇ ਜਾਂਦੀ ਹੈ। ਜਾਏ ਕਰੇ ਖਵਾਰ ਤੁਰੇ ਨਰ ਝੂਰ ਝੂਰ ਕੇ ਫਿਰ ਬੜਾ ਝੁਰਦਾ ਹੈ। ਆਵੇ ਵੱਡੇ ਅਹੰਕਾਰ ਤੁਰੇ ਨਰ ਘੂਰ ਘੂਰ ਕੇ ਜਦੋਂ ਆਉਂਦੀ ਏ ਤੇ ਘੂਰਦਾ ਏ ਜਦੋਂ ਜਾਂਦੀ ਏ ਤੇ ਝੂਰਦਾ ਹੈ। ਬਿਨ ਵਿਚਾਰ ਦੁੱਖ ਕਾਰ ਸਾਰ ਸੰਤਨ ਫੁਰਮਾਇਆ ਜੇ ਸਮਝ ਨਹੀਂ ਆਈ ਵਿਵੇਕ ਬੁੱਧ ਨਹੀਂ ਆਈ ਤੇ ਫਿਰ ਇਹ ਬਿਨ ਵਿਚਾਰ ਦੁੱਖ ਕਾਰ ਦੁਖੀ ਕਰੇਗੀ ਆਉਂਦੀ ਵੀ ਤੇ ਜਾਂਦੀ ਵੀ। ਸਾਰ ਸੰਤਨ ਫੁਰਮਾਇਆ ਮੂਰਖ ਕੋ ਦੁੱਖ ਦੇਤ ਆਵਤੀ ਜਾਤੀ ਮਾਇਆ। ਮੂਰਖ ਨੂੰ ਆਉਂਦੀ ਵੀ ਦੁਖੀ ਕਰਦੀ ਏ ਤੇ ਜਾਂਦੀ ਵੀ ਦੁਖੀ ਕਰਦੀ ਏ। ਗੁਰਮੁਖ ਕੋਲ ਆ ਜਾਏ ਜਿੰਨੀ ਆ ਜਾਏ ਉਹ ਕਹਿੰਦਾ ਮੇਰੀ ਕਾਬਲੀਅਤ ਤੋਂ ਜ਼ਿਆਦੀ ਆ ਗਈ ਏ ਤੇ ਜੇ ਚਲੀ ਜਾਏ ਤੇ ਕਹਿੰਦਾ ਭਾਈ ਇਹ ਮੇਰੇ ਭਾਗਾਂ ਵਿੱਚ ਨਹੀਂ ਸੀ ਚਲੀ ਗਈ। ਉਹਨੂੰ ਨਾ ਆਉਂਦੀ ਦੁਖੀ ਕਰਦੀ ਏ ਨਾ ਜਾਂਦੀ ਦੁਖੀ ਕਰਦੀ ਏ। ਔਰ ਮੂਰਖ ਨੂੰ ਆਉਂਦੀ ਦੁਖੀ ਕਰਦੀ ਏ ਕਹਿੰਦਾ ਜਿੰਨੀ ਆਉਣੀ ਚਾਹੀਦੀ ਸੀ ਉਨੀ ਨਹੀਂ ਆਈ ਤੇ ਜਾਣ ਲੱਗੀ ਤੇ ਕਈ ਵਾਰ ਹਾਰਟ ਅਟੈਕ ਹੀ ਦੇ ਕੇ ਚਲੀ ਜਾਂਦੀ ਏ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਵੀ ਗੁਜਰਾਨ ਜੋਗਾ ਕਮਾ ਤਾਂ ਕਿ ਤੈਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਏ ਤੇ ਉਹ ਧਨ ਕਮਾ ਜਿਹੜਾ ਪ੍ਰਲੋਕ ਵਿੱਚ ਕੰਮ ਆਉਂਦਾ। ਮਹਾਰਾਜ ਉਹ ਕਿਹੜਾ ਧਨ ਹੈ? ਤਾਂ ਹਜ਼ੂਰ ਕਹਿਣ ਲੱਗੇ ਹਰ ਧਨ ਸੰਚੀ ਹੈ ਭਾਈ। ਸਾਧ ਸੰਗਤ ਜਿਵੇਂ ਅਸੀਂ ਸੇਵਿੰਗ ਕਰਨੇ ਆ ਨਾ ਬੈਂਕਾਂ ਵਿੱਚ, ਇਸ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਨਾਮ ਦੇ ਧਨ ਨੂੰ ਇਕੱਠਾ ਕਰ, ਜੋੜ, ਮੋਟੀ ਰਕਮ ਬਣਾ ਲੈ ਤਾਂ ਕਿ ਜਦੋਂ ਤੂੰ ਦਰਗਾਹ ਵਿੱਚ ਜਾਏ ਤੇ ਤੇਰਾ ਅਦਬ ਹੋਵੇ ਬਾਈ ਇਹਦੇ ਕੋਲ ਨਾਮ ਧਨ ਬਹੁਤ ਜ਼ਿਆਦਾ, ਬੜਾ ਅਮੀਰ ਬੰਦਾ ਆਇਆ, ਅੱਜ ਬੜਾ ਧਨਾੜ ਬੰਦਾ ਮਾਤ ਲੋਕ ਵਿੱਚੋਂ ਦਰਗਾਹ ਵਿੱਚ ਆਇਆ, ਇਹਦੇ ਕੋਲ ਤੇ ਨਾਮ ਧਨ ਹੀ ਬੜਾ, ਤੇਰਾ ਸਤਿਕਾਰ ਵੱਧ ਜਾਏਗਾ। ਹਰ ਧਨ ਸੰਚੀ ਹੈ ਭਾਈ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਨ ਪਾਈਐ ਕਹੋ ਨਾਨਕ ਬਾਂ ਲੁਡਾਈਐ। ਲੁੱਡੀਆਂ ਪਾਉਂਦਾ ਹੋਇਆ ਸੈਂਸ ਬੜੇ ਆਨੰਦ ਵਿੱਚ ਉੱਥੇ ਪ੍ਰਵੇਸ਼ ਕਰੇਗਾ ਕਿਉਂਕਿ ਤੇਰੇ ਕੋਲ ਨਾਮ ਧਨ ਹੈ। ਜੇ ਹਾਲਤ ਪਲਤ ਹਰ ਹੋਏ ਸਖਾਈ, ਪਰਮਾਤਮਾ ਦਾ ਨਾਮ ਧਨ ਲੋਕ ਪ੍ਰਲੋਕ ਵਿੱਚ ਸਖਾ ਬਣ ਜਾਂਦਾ, ਮਿੱਤਰ ਬਣ ਜਾਂਦਾ, ਮਦਦਗਾਰ ਬਣ ਜਾਂਦਾ। ਭਾਈ ਕਿਵੇਂ ਮਦਦਗਾਰ ਬਣ ਜਾਂਦਾ? ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ। ਹੁਣ ਕਿਉਂਕਿ ਰਹਾਉ ਵਾਲੀਆਂ ਪੰਕਤੀਆਂ ਤੋਂ ਪਹਿਲਾ ਪਤਾ ਹੈ ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਥਾਂ ਲਿਆ ਨਾ ਜਾਈ। ਮਹਾਰਾਜ ਕਹਿੰਦੇ ਜਿੱਥੇ ਵੀ ਤੂੰ ਹੋਵੇਂ, ਘਰ ਬਾਹਰ ਦੇਸ਼ ਵਿਦੇਸ਼ ਲੋਕ ਪ੍ਰਲੋਕ, ਜਿਵੇਂ ਦੀ ਤੇਰੀ ਜ਼ਰੂਰਤ ਹੋਵੇਗੀ ਨਾਮ ਧਨ ਉੱਥੇ ਕਨਵਰਟ ਹੋ ਕੇ ਉਸ ਜ਼ਰੂਰਤ ਦੇ ਰੂਪ ਵਿੱਚ ਤੇਰੇ ਕੋਲ ਖੜਾ ਹੋ ਜਾਏਗਾ, ਤੇਰੀ ਮਦਦ ਕਰੇਗਾ। ਬੜਾ ਮਦਦਗਾਰ ਹੁੰਦਾ ਪਰਮਾਤਮਾ ਦਾ ਨਾਮ, ਬੜੀ ਸਹਾਇਤਾ ਕਰਦਾ। ਮਹਾਰਾਜ ਕਿਵੇਂ ਸਹਾਇਤਾ ਕਰਦਾ? ਤੇ ਹਜ਼ੂਰ ਨੇ ਫਰਮਾਨ ਕੀਤਾ

ਇਹ ਪਰਮਾਤਮਾ ਦਾ ਨਾਮ ਕੁਝ ਇਸ ਤਰ੍ਹਾਂ ਸਹਾਇਤਾ ਕਰਦਾ ਹੈ। ਤੂੰ ਸਾਧ ਸੰਗਤ ਵਿੱਚ ਜੁੜ ਕੇ ਸ਼ਬਦ ਨਾਲ ਜੁੜਿਆ ਕਰ, ਕੀਰਤਨ ਸੁਣਿਆ ਕਰ, ਪਾਠ ਸੁਣਿਆ ਕਰ, ਵਿਚਾਰ ਸੁਣਿਆ ਕਰ, ਵਾਹਿਗੁਰੂ ਗੁਰਮੰਤਰ ਕਰਿਆ ਕਰ। ਇਹ ਬੜੀ ਸਹਾਇਤਾ ਕਰਦਾ, ਬੜੀ ਮਦਦ ਕਰਦਾ।

जाए, जैसे दानो चकी दराए। गारुड़ी मंत्र होवे ते सप दे वड्डण दा कोई डर नहीं। इस तरह जदों तेरे मुंह विच सिमरन होवे ते जिन्हों कहिंदे ना माया होई नागणी जगत रही लपटाए, इसकी सेवा जो करे तिसी को फिर खाए। ना लिखिया गुरमुख कोई गारड़ू, तिन दल मल लाई पाए। ये गुरु मंत्र गरड़ मंत्र बन जाएगा, पदार्थवाद तेनू डंग नहीं मार सकणगे। ये जिन्हां नू बिख पदार्थ क्या है अमृत पदार्थ बन जाणगे। गरड़ मुख नहीं सर्प त्रास, सूआ पिंजर। जिवें गुरमुख पिंजरे विच तोता होवे, बाहरले पासे बिल्ला बैठा होवे, फिर तोते नू बिले का कोई डर नहीं। उंज ते बिले नू वेख के तोते दे साह सुक जांदे ने, कबूतर दे साह सुक जांदे ने। पर हुण पिंजरे दे अंदर तोता है, बाहर बिल्ला है, लिहाजा हुण तोते नू बिले का कोई डर नहीं। इसे प्रकार ए जेड़ी मौत रूपी बिल्ला है, मानस रूपी चूहा जेड़ा है, ओनू फिर एदा कोई डर नहीं जे विचकार सिमरन दा पिंजरा बन जाए। मानस बपुरा मूसा कीनो मीच बिलैया खाई है रे, बारे बुढ़े तरने भैया सबू जम लै जाई है रे। सुआ पिंजर नहीं खाए बलास, जैसे आंडो हिरदे माए। तुसी रह राज साहब विच एक बचन पढ़ते हो, उड़े उड़ आवे सह कोसा, तिस पाछे बचरे छरिया, तिन कमन खलावे कमन चुगावे, चुगावे मन मैं सिमरन करिया। हुण एक परिंदा है साढ़े उत्थे, ये आम जांदा है उत्थे, हरी के पत्तन एक मौसम है उत्थे, लैंड करदे ने बड़ी वड्डी गिनती च, कई सौ किस्म दे पंछी उत्थे पहुंचदे ने। साइबेरिया तो उधर उधरों इधर साइबेरिया वाल मौसम के तकाजे अनुसार मूव होंदे ने। हुण जदों इह उत्थों इधर आउंदे ने, आंडे इन्हां दे उधर हुंदे ने, उधर जांदे ने ते कई वारां इधर हुंदे ने, ते उहदे उत्ते नैशनल ज्योग्राफिक वालिया ने सर्च कीती, होर भी कईआं ने सर्च कीती, बई उहनां आंडिआं दा विगड़दा कुछ नहीं। जे आंडे चों बच्चा निकल आवे ते भुख नाल प्यास नाल मरदा नहीं, गर्मी सर्दी नाल नहीं मरदा, हद हो गई है, ये किवें बच जांदे ने। ते ए जिहड़ी गल सी ना, आपणे जिहड़े तरंगा एक थां तों दूजे थां ते पहुंचाण दी गल सी, ते ਉਹ ਧਾਰਮਿਕ ਲੋਕ ਸਟੇਜਾਂ ਤੋਂ ਕਹਿੰਦੇ ਸਨ, ਤੇ ਜਿਹੜੇ ਦੋ ਕੁ ਕਿਤਾਬਾਂ ਪੜ੍ਹ ਲੈਂਦੇ ਸਨ ਮਜ਼ਾਕ ਉਡਾਉਂਦੇ ਸਨ ਵੀ ਇੱਦਾਂ ਕਿੱਦਾਂ ਹੋ ਸਕਦਾ। ਹੁਣ ਖੋਜ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਉਹ ਮੰਨ ਗਏ, ਤੇ ਉਹਨਾਂ ਨੇ ਇਹਨੂੰ ਨਾਮ ਦਿੱਤਾ ਟੈਲੀਪੈਥੀ ਦਾ। ਤੁਸੀਂ ਗੂਗਲ ਤੇ ਜਾਓ, ਟੈਲੀਪੈਥੀ ਪੂਰਾ ਸਮੁੰਦਰ ਹੈ। ਤੁਸੀਂ ਸਮੱਗਰ ਇਕਾਗਰਤਾ ਨਾਲ ਕਿਸੇ ਨੂੰ ਯਾਦ ਕਰ ਰਹੇ ਹੋ। ਤੁਸੀਂ ਕਈ ਵਾਰ ਵੇਖਿਆ ਹੋਵੇਗਾ ਵੀ ਅੱਜ ਫੋਨ ਕਰਨਾ, ਯੱਕੋ ਤੱਕ ਕੀ ਕਰ ਰਹੇ ਹਾਂ, ਕਰਨੇ ਆ ਕੰਮ ਕਰਕੇ ਕਰਨੇ, ਇੰਨੇ ਚਿਰ ਨੂੰ ਉਸੇ ਸੱਜਣ ਦਾ ਫੋਨ ਆ ਜਾਂਦਾ। ਉਹ ਕਿਵੇਂ ਆ ਜਾਂਦਾ? ਉਹ ਟੈਲੀਪੈਥੀ ਸਿਸਟਮ ਹੈ। ਤੁਹਾਡੇ ਜਿਹੜੇ ਵੇਵਸ ਨੇ, ਤੁਹਾਡੀਆਂ ਤਰੰਗਾਂ ਜਿਹੜੀਆਂ ਨੇ, ਉਹ ਉੱਥੋਂ ਤੱਕ ਪਹੁੰਚ ਗਈਆਂ ਨੇ। ਉਹ ਜਿਹੜੀਆਂ ਹੁਣ ਮੰਨ ਲਿਆ ਅਰਦਾਸ ਦੀ ਅਸੀਂ ਗੱਲ ਕਰਨੇ ਵੀ ਸਾਰਿਆਂ ਦੀ ਅਰਦਾਸ ਸੁਣੀ ਜਾਂਦੀ। ਹੁਣ ਤੁਸੀਂ ਵੇਖੋ ਵੀ ਜਿਹਨਾਂ ਜਾਨਵਰਾਂ ਕੋਲ, ਜਿਹੜੀ ਹਿਰਨੀ ਦੀ ਮਹਾਰਾਜ ਨੇ ਗੱਲ ਕੀਤੀ ਹੈ ਬਾਣੀ ਚ, ਵੀ ਉਹਦੀ ਅਰਦਾਸ ਸੁਣੀ ਗਈ। ਮਿਰਗੀ ਪੇਖੰਤ ਬਦਕ ਪਰਹਾਰੇਣ, ਲੱਖੇ ਆਵਦੇ ਅਹੋ ਜਸੈ ਰਖੇਨ ਗੋਪਾਲ। ਹੁਣ ਉਹਦੇ ਕੋਲ ਕਿਹੜੀ ਲਿਪੀ ਸੀ, ਕਿਹੜੀ ਭਾਸ਼ਾ ਸੀ? ਕੋਈ ਨਹੀਂ, ਉਹਦੇ ਵਾਈਬ੍ਰੇਸ਼ਨ ਪਹੁੰਚ ਰਹੇ ਨੇ ਉੱਥੇ, ਟੈਲੀਪੈਥੀ ਕਹਿ ਲਓ, ਉਹਦੀ ਸਹਾਇਤਾ ਕਰ ਦਿੱਤੀ ਵਾਹਿਗੁਰੂ ਨੇ। ਸੋ ਇਸ ਪ੍ਰਕਾਰ ਗਰੜ ਮੁੱਖ ਨਹੀਂ ਸਰਪ ਤਰਾ, ਸੂਆ ਪਿੰਜਰ ਨਹੀਂ ਖਾਏ ਬਲਾਸ, ਜੈਸੇ ਆਂਡੋ ਹਿਰਦੇ ਮਾਹੇ। ਉਹ ਕੂੰਜਾਂ ਉਹਨਾਂ ਨੂੰ ਯਾਦ ਕਰਦੀਆਂ ਨੇ, ਉਹਨਾਂ ਦੀ ਯਾਦ ਸ਼ਕਤੀ ਨਾਲ ਉਹ ਵਾਈਬ੍ਰੇਸ਼ਨ ਨਾਲ ਬੱਚੇ ਜਿੰਦਾ ਰਹਿੰਦੇ ਨੇ। ਜੈਸੇ ਦਾਨੋ ਚੱਕੀ ਦਰਾਏ, ਜਿਹੜਾ ਚੱਕੀ ਦੇ ਜਿਹੜੀ ਕਿੱਲੀ ਹੁੰਦੀ ਹੈ ਵਿਚਕਾਰ, ਉਹਦੇ ਨਾਲ ਦਾਣੇ ਨੇੜੇ ਰਹਿੰਦੇ ਨੇ, ਉਹ ਪੁੜਾਂ ਵਿੱਚ ਦਲੀਣੋਂ ਬਚ ਜਾਂਦੇ ਨੇ, ਬਾਕੀ ਆਟਾ ਬਣ ਜਾਂਦਾ। ਇਸੇ ਤਰ੍ਹਾਂ ਜਿਹੜੀ ਆਤਮਾ ਪਰਮਾਤਮਾ ਰੂਪੀ ਧੁਰੇ ਨਾਲ ਜੁੜੀ ਰਹਿੰਦੀ ਹੈ ਸੁਰਤ ਕਰਕੇ, ਉਹ ਦਲੀਣੋਂ ਬਚ ਜਾਂਦੀ ਹੈ।
ਇਸ ਲਈ ਪਰਮਾਤਮਾ ਦਾ ਨਾਮ ਹਲਤ ਪਲਤ ਸਹਾਇਤਾ ਕਰਦਾ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਗੁਰੂ ਦੀ ਕਿਰਪਾ ਨਾਲ ਸੁਰਤ ਵਿੱਚ ਵੱਸਦਾ ਹੈ। ਉਂਝ ਤੇ ਅਸੀਂ ਸਾਰੇ ਜਪਨੇ ਆ ਚੰਗੀ ਗੱਲ, ਪਰ ਸੁਰਤ ਵਿੱਚ ਉਹਦੀ ਕਿਰਪਾ ਨਾਲ ਵੱਸਦਾ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ, ਹੋਰ ਤਬਿਦ ਲਿਆ ਨਾ ਜਾਈ। ਇਹ ਦਾਤ ਗੁਰੂ ਹੀ ਦੇ ਸਕਦਾ, ਹੋਰ ਨਹੀਂ ਕੋਈ ਦੇ ਸਕਦਾ। ਸਤ ਸੰਗਤੀ ਸੰਗ ਹਰ ਧਨ ਖੱਟੀਐ, ਹੋਰ ਤੈਂ ਹੋਰ ਤੋਂ ਉਪਾਏ। ਦੋ ਗੱਲਾਂ ਲਿਖ ਦਿੱਤੀਆਂ, ਇੱਕ ਹੋਰ ਕਿਸੇ ਜਗ੍ਹਾ ਤੋਂ, ਇੱਕ ਹੋਰ ਕਿਸੇ ਤਰੀਕੇ ਨਾਲ। ਨਾਮ ਧਨ ਨਹੀਂ ਖੱਟਿਆ ਜਾ ਸਕਦਾ। ਅੱਛਾ, ਸੰਗਤ ਵਿੱਚ ਕੀ ਹੁੰਦਾ ਹੈ? ਤੁਸੀਂ ਵੇਖੋ ਵੀ ਦੁਨਿਆਵੀ ਤੌਰ ਤੇ ਬੰਦਾ ਕੱਲਾ ਕਿਸੇ ਜੰਗਲ ਚੋਂ ਲੰਘ ਰਿਹਾ ਹੋਵੇ, ਹਨੇਰੇ ਰਸਤੇ ਚੋਂ, ਕਈ ਵਾਰ ਉਹਦੀ ਲੁੱਟ ਹੋ ਜਾਂਦੀ ਹੈ, ਉਹਦੇ ਨਾਲ ਕੋਈ ਹੈਪਨ ਹੋ ਜਾਂਦਾ। ਪਰ ਜੇ ਦੋ ਚਾਰ ਪੰਜ ਦਸ ਹੁਣ, ਦੋ ਲੁਟੇਰੇ ਤੇ ਜਿਨ੍ਹਾਂ ਨੂੰ ਲੁੱਟਣਾ, ਦਸ ਨੇ ਤੇ ਉਹ ਕੀ ਲੁੱਟਣਗੇ? ਵਕਾਰ ਵੀ ਜਦੋਂ ਅਸੀਂ ਇਕੱਲੇ ਬੈਠਦੇ ਹਾਂ, ਓਵਰ ਥਿੰਕਿੰਗ ਉਦੋਂ ਜ਼ਿਆਦਾ ਹੁੰਦੀ ਹੈ। ਜਦੋਂ ਅਸੀਂ ਸੰਗਤ ਵਿੱਚ ਆ ਕੇ ਬੈਠ ਜਾਂਦੇ ਹਾਂ, ਫਿਰ ਹਜ਼ੂਰ ਕਹਿੰਦੇ ਨੇ ਵਿਧਣ ਖੂਈ ਮੁੰਦ ਅਕੇਲੀ, ਨਾ ਕੋਈ ਸਾਥੀ ਨਾ ਕੋਈ ਬੇਲੀ ਉੱਥੇ ਸੋਫੇ ਤੇ। ਪਰ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ। ਇਸ ਤਰ੍ਹਾਂ ਸਹਾਇਤਾ ਕਰ ਜਾਂਦੀ ਸੰਗਤ। ਅੱਛਾ, ਕਈ ਵਾਰਾਂ ਕੋਈ ਜੁੜੀ ਹੋਈ ਆਤਮਾ ਬੈਠੀ ਹੋਵੇ, ਉਹਦੇ ਜਿਹੜੇ ਪੋਜ਼ਿਟਿਵ ਵਾਈਬ੍ਰੇਸ਼ਨ ਨੇ ਉਹ ਵੀ ਤੁਹਾਡੀ ਹੈਲਪ ਕਰਦੇ ਨੇ। ਪਰ ਮੈਂ ਇੱਕ ਹੋਰ ਚੀਜ਼ ਵੀ ਵੇਖੀ, ਖਿਮਾ ਕਰ ਦੇਣਾ, ਕਈ ਵਾਰਾਂ ਬੜੇ ਬਣ ਕੇ ਆਵੀਏ, ਕਥਾ ਫਰੇਮ ਕਰਕੇ ਆਵੀਏ ਵੀ ਅੱਜ ਇੱਦਾਂ ਕਰ ਦੇਣਾ, ਉੱਦਾਂ ਕਰ ਦੇਣਾ। ਕਈ ਵਾਰ ਕੋਈ ਮਹਾਂਪੁਰਸ਼ ਇੰਨੀ ਨੈਗੇਟਿਵ ਐਨਰਜੀ ਵਾਲਾ ਬੈਠਾ ਹੁੰਦਾ ਹੈ, ਉਹ ਐਸੀ ਕਿਤੇ ਐਸੀ ਕਰਕੇ ਰੱਖ ਦਿੰਦਾ, ਸਾਰੀ ਵਾਹ ਲਾ ਲਈਏ, ਅੱਡੀਆਂ ਰਗੜ ਲਈਏ, ਕਥਾ ਦੀ ਗੱਲ ਨਹੀਂ ਬਣਦੀ, ਮੈਨੂੰ ਮਾਫ ਕਰਨਾ। ਇਹ ਕੌੜੀ ਸੱਚਾਈ ਹੈ। ਇਹ ਜਿਹੜੇ ਵੇਵਸ ਨੇ, ਵਾਈਬ੍ਰੇਸ਼ਨ ਨੇ, ਉਹਦੀ ਜਿਹੜੀ ਵਿਲ ਪਾਵਰ ਹੈ, ਹੈ ਤੇ ਉਹ ਗਲਤ, ਪਰ ਉਹਦੀ ਵਿਲ ਪਾਵਰ ਇੰਨੀ ਸਟਰੋਂਗ ਹੈ ਵੀ ਉਹ ਚੰਗੇ ਭਲੇ ਬੰਦੇ ਨੂੰ ਐਸਾ ਤੈਸੀ ਕਰ ਦਿੰਦਾ। ਸੋ ਇਸ ਵਾਸਤੇ ਭਲੇ ਪੁਰਸ਼ਾਂ ਦੀ ਸੰਗਤ, ਹੁਣ ਸੰਗਤ ਵਿੱਚ ਆਮੂਮਨ ਭਲੇ ਪੁਰਸ਼ ਬੈਠੇ ਹੁੰਦੇ ਨੇ, ਚੰਗੀ ਬਿਰਤੀ ਵਾਲੇ, ਜਾਂ ਜਿਹੜੇ ਚੰਗਾ ਬਣਨਾ ਚਾਹੁੰਦੇ ਨੇ। ਇਸ ਵਾਸਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਸਤ ਸੰਗਤੀ ਸੰਗ ਹਰ ਤਨ ਖੱਟੀਐ, ਹੋਰ ਥੈ ਹੋਰ ਜਗ੍ਹਾ, ਹੋਰ ਤ ਉਪਾਏ, ਹੋਰ ਕਿਸੇ ਤਰੀਕੇ ਨਾਲ, ਹਰ ਤਨ ਕੇ ਤਨ ਪਾਈ। ਪਈ ਪ੍ਰਾਪਤ ਮਨੁੱਖ ਦੇ ਉਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਇਸ ਲਈ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਮਿਲਤ ਪਿਆਰੋ ਪ੍ਰਾਣਨਾਥ ਕਵਣ ਭਗਤ ਤੇ, ਨੌ ਪ੍ਰਕਾਰ ਦੀ ਭਗਤੀ ਹੈ, ਕਿਹੜੀ ਭਗਤੀ ਨਾਲ ਮਿਲਦਾ? ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦਾ ਬਚਨ, ਕਹਿਣ ਲੱਗੇ ਸਾਧ ਸੰਗਤ ਪਾਈ ਪਰਮ ਗਤੇ, ਗੁਰੂ ਕੀ ਸੰਗਤ ਵਿੱਚ ਆ ਕੇ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਸਕਦਾ। ਹਰ ਰਤਨੈ ਕਾ ਵਪਾਰੀਆ, ਹਰ ਰਤਨ ਧਨ ਵਿਹਾਜੈ। ਹਰੀ ਦੇ ਨਾਮ ਰੂਪੀ ਰਤਨ ਦਾ ਜੋ ਵਪਾਰੀ ਹੈ, ਉਹ ਇਹਨਾਂ ਦਾ ਵਪਾਰ ਕਰਦਾ ਹੈ, ਉਹ ਸੰਗਤ ਵਿੱਚ ਬੈਠਦਾ ਹੈ, ਕੋਸ਼ਿਸ਼ ਕਰਦਾ ਹੈ ਗੁਰਬਾਣੀ ਨਾਲ। ਸੰਗਤ ਜੀ, ਜਿਹੜਾ ਸਿਮਰਨ ਹੈ, ਸਿਮਰਨ ਦੇ ਅੱਖਰੀ ਅਰਥ ਹੁੰਦੇ ਨੇ ਯਾਦ ਕਰਨਾ। ਜਦੋਂ ਤੁਸੀਂ ਵਿਚਾਰ ਸੁਣਦੇ ਹੋ ਨਾ, ਤੁਸੀਂ ਸਿਮਰਨ ਕਰਨ ਪਵੋ, ਹੋ ਸਕਦਾ ਬੈਠੇ ਪਰਮਾਤਮਾ ਨੂੰ ਯਾਦ ਕਰਨਾ, ਚੇਤਾ ਬੇਟਾ ਆ ਰਿਹਾ, ਬੇਟੀ ਆ ਰਹੀ ਹੈ, ਕਾਰੋਬਾਰ ਚੇਤਾ ਆ ਰਿਹਾ। ਪਰ ਜਦੋਂ ਤੁਸੀਂ ਸ਼ਬਦ ਦੀ ਵਿਚਾਰ ਕਰਦੇ ਹੋ, ਉਦੋਂ ਸੱਚੀ ਮੁੱਚੀ ਸਿਮਰਨ ਹੋ ਜਾਂਦਾ ਜੀ। ਉਹਦੇ ਥੋੜੀ ਇੰਟਰਸਟਡ ਗੱਲਾਂ ਵੀ ਕਈ ਵਾਰ ਹੁੰਦੀਆਂ ਨੇ, ਉਹਦੇ ਵਿੱਚ ਰੱਬ ਦੀਆਂ ਗੱਲਾਂ ਹੁੰਦੀਆਂ ਨੇ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਾਪੇਖਣ ਕਾ, ਉਦੋਂ ਸੱਚੀ ਮੁੱਚੀ ਸਿਮਰਨ ਹੋ ਜਾਂਦਾ। ਇਸ ਲਈ ਗੁਰਬਾਣੀ ਨਾਲ ਜੁੜਨਾ ਵੀ ਸਿਮਰਨ ਹੀ ਹੈ। ਕੱਚੇ ਕੇ ਵਪਾਰੀ ਹੈ, ਵਾਕ ਹਰ ਧਨ ਲਿਆ ਨਾ ਜਾਈ। ਪਰ ਜਿਹੜੇ ਦੂਜੇ ਧਨ ਦੇ ਵਪਾਰੀ ਨੇ, ਉਹਨਾਂ ਤੋਂ ਇਹ ਧਨ ਨਹੀਂ ਸੰਭਾਲਿਆ ਜਾਂਦਾ, ਉਹ ਰਹਿ ਜਾਂਦੇ ਨੇ। ਸਮਾਂ ਮੈਨੂੰ ਜ਼ਿਆਦਾ ਵਿਸਥਾਰ ਦੀ ਆ ਗਿਆ, ਇਸ ਕਰਕੇ ਮੈਂ ਸੰਖੇਪ ਜੀਆਂ ਬੇਨਤੀਆਂ ਕਰਕੇ ਹੁਣ ਅੱਗੇ ਲੰਘ ਜਾਵਾਂਗਾ, ਕਿਉਂਕਿ ਰਹਾਓ ਵਾਲੀ ਪੰਕਤੀ ਨੂੰ ਮੈਂ ਖੋਲ ਦਿੱਤਾ। ਹਰ ਧਨ ਰਤਨ ਜਵੇ ਹਰ ਮਾਣਕ, ਹਰ ਧਨੈ ਨਾਲ ਅੰਮ੍ਰਿਤ ਵੇਲੇ ਵੱਤੈ, ਹਰ ਭਗਤੀ ਹਰ ਲਿਵਲਾਈ। ਹਰ ਧਨ ਰਤਨ ਜਵੇ ਹਰ ਮਾਣਕ, ਇਹ ਸਾਰੇ ਹੁੰਦੇ ਤੇ ਪੱਥਰ ਹੀ ਨੇ, ਰਤਨ ਵੀ ਪੱਥਰ ਏ, ਮਾਣਕ ਵੀ ਪੱਥਰ ਏ, ਜਵਾਹਰ ਵੀ ਪੱਥਰ ਏ, ਈਵਨ ਹੀਰਾ ਵੀ ਪੱਥਰ ਏ, ਈਵਨ ਕੋਹੇ ਨੂਰ ਹੀਰਾ ਵੀ ਹੈ ਤੇ ਓੜਕ ਪੱਥਰ ਹੀ ਨਾ, ਪਰ ਕੀਮਤੀ ਹੈ। ਇਸ ਲਈ ਨਾਮ ਨੂੰ ਇਹਨਾਂ ਚੀਜ਼ਾਂ ਨਾਲ, ਜਿਨ੍ਹਾਂ ਦੀ ਜ਼ਿਆਦਾ ਕੀਮਤ ਹੈ, ਉਹਦੇ ਨਾਲ ਤਰਜੀਹ ਦੇ। ਵੈਸੇ ਨਾਮ ਇਹਨਾਂ ਤੋਂ ਵੀ, ਕਿਉਂਕਿ ਉਹਨੂੰ ਤਾਂ ਖਰੀਦਿਆ ਜਾ ਸਕਦਾ, ਵੇਚਿਆ ਜਾ ਸਕਦਾ। ਇਹ ਜਿਹੜਾ ਨਾਮ ਹੈ, ਇਹਦੇ ਬਾਰੇ ਤੇ ਹਜ਼ੂਰ ਕਹਿੰਦੇ ਨੇ, ਕੰਚਨ ਸਿਉਂ ਪਾਈਐ ਨੀ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹਦੇ ਵੱਟੇ ਤੇ ਮਨ ਦੇਣਾ ਪੈਂਦਾ, ਇਹ ਉਦੋਂ ਵੀ ਕੀਮਤੀ ਹੈ।
ਹਰ ਧੰਨੈ ਨਾਲ ਅੰਮ੍ਰਿਤ ਵੇਲੈ ਵੱਤੈ ਹਰ ਭਗਤੀ ਅਰਲੇ ਵਲਾਈ ਹਰ ਧਨ ਅੰਮ੍ਰਿਤ ਵੇਲੈ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਿਖੁੱਟੈ ਨਾਈ। ਇਹ ਹਰ ਧਨ ਦੇ ਨਾਲ ਦੋ ਚੀਜ਼ਾਂ ਜੋੜ ਦਿੱਤੀਆਂ ਵੀ ਇੱਕ ਤੇ ਕਿਤੇ ਸੰਗਤ ਵਿੱਚ ਤੂੰ ਆ ਕੇ ਇਹਨੂੰ ਇਕੱਠਾ ਕਰੇ ਤੇ ਇੱਕ ਜੇ ਅੰਮ੍ਰਿਤ ਵੇਲੇ ਆ ਕੇ ਇਕੱਠਾ ਕਰੇ ਫਿਰ ਕਿਆ ਬਾਤ ਹੈ, ਸੋਨੇ ਤੇ ਸੁਹਾਗਾ। ਕਿਉਂ ਜੀ, ਅੱਗੋਂ ਪਿੱਛੋਂ ਕਿਉਂ ਨਹੀਂ, ਜੇ ਵੇਲਾ ਵਕਤ ਵਿਚਾਰੀ ਹੈ ਕਿਤ ਵੇਲੇ ਭਗਤ ਹੋਈ ਕਿਸੇ ਵੇਲੇ ਵੀ ਕਰ ਲਓ, ਪਰ ਇਹ ਸੱਚੀ ਗੱਲ ਹੈ ਵੀ ਅੰਮ੍ਰਿਤ ਵੇਲੇ ਜ਼ਿਆਦੀ ਬਾਤ ਬਣਦੀ ਹੈ। ਕਿਵੇਂ? ਚੌਥੇ ਪੈਰ ਸਬਾਹ ਕੈ ਸੁਰਤਿਆਂ ਉਪਜੈ ਚਾਓ। ਰਾਤ ਦਾ ਚੌਥਾ ਪੈਰ ਸ਼ਬਦ ਵਿੱਚ ਸੁਰਤ ਜੋੜਨ ਵਾਲਿਆਂ ਦੇ ਅੰਦਰ ਚਾਹ ਪੈਦਾ ਹੁੰਦਾ, ਉਹ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਦੋਂ ਟੂਟੀਆਂ ਚ ਪਾਣੀ ਨਹੀਂ ਸੀ ਆਉਂਦਾ, ਉੱਠਦਿਆਂ ਸਾਰ ਦਰਿਆਵਾਂ ਤੇ ਖੂਹਾਂ ਤੇ ਜਾਣਾ, ਇਹ ਸੈਂਸ ਹੈ। ਮਨ ਮੁੱਖ ਜੁਦਾ ਜੁਦਾ ਪੜਨਾ, ਉਹਨਾਂ ਦੇ ਮਨ ਵਿੱਚ ਵੀ ਤੇ ਉਹਨਾਂ ਦੇ ਮੁੱਖ ਵਿੱਚ ਵੀ ਸੱਚਾ ਨਾਂ ਹੁੰਦਾ। ਅੱਛਾ, ਇਹ ਵੇਲਾ ਲੰਘ ਗਿਆ, ਫਾਰ ਐਗਜ਼ਾਮਪਲ ਅੰਮ੍ਰਿਤ ਵੇਲਾ ਖਿਸਕ ਗਿਆ, ਉੱਠਨਿਆਂ ਕੰਬਲ ਥੋੜਾ ਜਿਹਾ ਘੁੱਟ ਲਿਆ, ਹੁਣ ਅਗਲਾ ਟਾਈਮ ਹੋ ਗਿਆ, ਹੁਣ ਤੇ ਸਾਰੇ ਹੀ ਉੱਠ ਗਏ। ਦੂਜੇ ਬਹੁਤੇ ਰਾਹ ਮਾਨਕੀਆਂ ਮੱਤੀ ਖਿੰਡੀਆਂ ਆਲੇ ਦੁਆਲੇ ਖੜਾਕ ਹੋਣ ਲੱਗ ਪਿਆ, ਡਿਸਟਰਬੈਂਸ ਹੋ ਗਈ, ਮਨ ਦੇ ਬਹੁਤੇ ਰਾਹ ਹੋ ਗਏ, ਮਨ ਵਿੱਚ ਕਈ ਕਿਸਮ ਦੇ ਫੁਰਨੇ ਆਉਣ ਲੱਗ ਪਏ, ਮਨ ਕੀਆਂ ਮੱਤੀ ਖਿੰਡੀਆਂ, ਇਕਾਗਰਤਾ ਖਤਮ ਹੋ ਗਈ ਕਿਉਂਕਿ ਚੌਥਾ ਪੈਰ ਲੰਘ ਗਿਆ। ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲੇ, ਜਿਵੇਂ ਅਣਤਾਰੂ ਬੰਦਾ ਪਾਣੀ ਚ ਗੋਤੇ ਖਾਂਦਾ, ਇਸ ਤਰ੍ਹਾਂ ਹੁਣ ਇਹ ਜਿਹੜਾ ਗ੍ਰਿਸ਼ ਦਾ ਖਲਜਗਣ ਹੈ, ਗ੍ਰਿਸ਼ ਕੁਟੰਬ ਪਲੇਟਿਆ, ਕਦੇ ਕੋਈ ਕਹਿੰਦਾ ਮੇਰੇ ਸ਼ੌਕਸ ਦੇ ਦਿਓ, ਕੋਈ ਕਹਿੰਦਾ ਮੇਰੀ ਟਾਈ ਕਿੱਥੇ ਹੈ, ਕੋਈ ਕਹਿੰਦਾ ਮੈਨੂੰ ਚਾਹ ਦਾ ਕੱਪ ਦੇ ਦਿਓ, ਕੋਈ ਕਹਿੰਦਾ ਮੇਰਾ ਨਾਸ਼ਤਾ ਕਿੱਥੇ, ਮੈਂ ਕੰਮ ਤੇ ਜਾਣਾ, ਹੁਣ ਨਹੀਂ ਗੱਲ ਬਣੇਗੀ। ਜਦੋਂ ਸਾਰੇ ਸੁੱਤੇ ਸਨ ਉਦੋਂ ਤੂੰ ਹੰਭਲਾ ਮਾਰ ਕੇ ਉੱਠ ਜਾਂਦਾ, ਫਿਰ ਕਿਆ ਬਾਤ ਸੀ। ਅੱਛਾ, ਇਹ ਵੀ ਲੰਘ ਗਿਆ, ਅਗਾਂਹ ਤੇ ਹੋਰ ਵੀ ਕੰਮ ਖਰਾਬ ਹੈ। ਤੀਜਾ ਪੈਰ ਹੋ ਗਿਆ, ਭੁੱਖ ਵੀ ਲੱਗ ਗਈ, ਪਿਆਸ ਵੀ ਲੱਗ, ਮੂੰਹੀ ਗਰਾਹ ਭੁੱਖ ਤਿਖਾ ਦੋਏ ਭੌਂਕੀਆਂ, ਅੰਦਰੋਂ ਭੁੱਖ ਤੇ ਪਿਆਸ ਨੇ ਆਵਾਜ਼ ਮਾਰੀ ਵੀ ਕੁਝ ਲਿਆ, ਹੁਣ ਖਾਣ ਲੱਗ ਪਿਆ, ਖਾ ਲਿਆ ਤੇ ਖਾਣ ਤੋਂ ਦੋ ਤਰੇ ਚਾਰ ਘੰਟੇ ਬਾਅਦ ਉਹ ਜਿਹੜਾ ਖਾਧਾ ਸੀ ਉਹ ਡਸਟ ਬਣ ਗਿਆ। ਖਾਧਾ ਹੋਏ ਸਵਾਹ, ਪੀ ਖਾਣੇ ਸੀ ਉਹ ਦੋਸਤੀ, ਹੁਣ ਲੰਚ ਲਿਆਓ, ਹੁਣ ਸ਼ਾਮ ਦੀ ਚਾਹ ਨਾਲ ਕੋਈ ਨਿੱਕ ਸ਼ੁੱਕ ਲੈ ਆਓ, ਹੁਣ ਡਿਨਰ ਦਾ ਟਾਈਮ, ਹੁਣ ਸੌਣ ਲੱਗਿਆ ਦੁੱਧ ਹੀ ਘੁੱਟ ਲੈ ਆਓ। ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਜੇ ਕਿਤੇ ਅੰਮ੍ਰਿਤ ਵੇਲੇ ਉੱਠ ਜਾਂਦਾ ਉਦੋਂ ਨਾ ਭੁੱਖ ਨਾ ਪਿਆਸ, ਸਰੀਰ ਵਿੱਚ ਐਨਰਜੀ ਹੁੰਦੀ ਹੈ, ਰੈਸਟ ਕਰਕੇ ਬੰਦਾ ਉੱਠਿਆ ਹੁੰਦਾ। ਇਸ ਲਈ ਸਿੱਖੀਜ਼ਮ ਨੇ ਅੰਮ੍ਰਿਤ ਵੇਲੇ ਤੇ ਜਿਹੜੀ ਫਾਈਲ ਡਾਊਨਲੋਡ ਹੋਵੇ ਨਾ ਗੋਲ ਗੋਲ ਗੋਲ ਗੋਲ ਘੁੰਮੀ ਜਾਏ, ਅੰਮ੍ਰਿਤ ਵੇਲੇ ਉੱਠ ਕੇ ਮਾੜੀ ਜਿਹੀ ਟੱਚ ਕਰ ਦਿਓ, ਕੜਚ ਕਰਕੇ ਸਾਰੀ ਡਾਊਨਲੋਡ ਹੋ ਜਾਏਗੀ। ਨਾਮ ਦੀ ਨਹੀਂ ਗੱਲ, ਕਿਸੇ ਵੀ ਕਿੱਤੇ ਵਿੱਚ ਤੁਸੀਂ ਅੰਮ੍ਰਿਤ ਵੇਲੇ ਕਰਕੇ ਵੇਖ ਲਓ, ਦੂਜਿਆਂ ਨਾਲ ਆਊਟਪੁੱਟ ਜ਼ਿਆਦਾ ਮਿਲੇਗੀ। ਵੇਲੇ ਦੀ ਨਵਾਜ ਤੇ ਕਵੇਲੇ ਦੀਆਂ ਟੱਕਰਾਂ, ਮੈਂ ਸਮਾਪਤੀ ਵੱਲ ਚੱਲਾਂ। ਹਰ ਧਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਅੰਮ੍ਰਿਤ ਵੇਲੇ ਉੱਠ ਕੇ ਜਪਿਆ ਹੋਇਆ ਨਾਮ ਕਦੀ ਮੁੱਕਦਾ ਨਹੀਂ ਗਾ, ਖਾਵੇ ਖਰਚੇ ਰਲਵੇਂ ਲਭਾਈ ਤੋਟ ਨਾ ਆਵੇ ਵੱਧ ਹੋ ਜਾਈ। ਹਲਤ ਪਲਤ ਹਰ ਧੰਨੈ ਕੀ ਭਗਤਾਂ ਕੋ ਮਿਲੀ ਵਡਿਆਈ। ਫਿਰ ਇਸ ਧਨ ਨੂੰ ਜਿਨ੍ਹਾਂ ਨੇ ਕਮਾਇਆ ਉਹਨਾਂ ਨੂੰ ਲੋਕ ਪ੍ਰਲੋਕ ਵਿੱਚ ਵਡਿਆਈ ਮਿਲਦੀ ਹੈ। ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ, ਜਪਣ ਵਾਲਾ ਵੀ ਨਿਰਭਉ ਹੋ ਜਾਂਦਾ, ਇਹ ਸਥਿਰ ਹੈ, ਇਹ ਚਲਾਏਮਾਨ ਨਹੀਂ ਹੈ, ਬਾਕੀ ਧਨ ਚਲਾਏਮਾਨ ਹੈ। ਹਰ ਧਨ ਅਗਨੀ ਤਸਕਰ ਹੈ, ਪਾਣੀ ਹੈ, ਜਮਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ। ਜਿਹੜਾ ਦੁਨਿਆਵੀ ਧਨ ਨੇ ਉਹਨੂੰ ਸਤਸੰਗਤ ਜੀ ਡਰ ਹੈ, ਅੱਜ ਕੱਲ੍ਹ ਸਾਈਬਰ ਕ੍ਰਾਈਮ ਵਾਲਿਆਂ ਦਾ ਡਰ ਹੈ, ਤੁਸੀਂ ਲੈ ਕੇ ਕੈਸ਼ ਕਿਤੇ ਜਾ ਰਹੇ ਹੋ, ਰਸਤੇ 'ਚ ਕੋਈ ਖੋ ਸਕਦਾ, ਕਿਤੇ ਘਰ ਨੂੰ

0: ਸਤਿਵਾਦ ਜੇ ਅਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂ ਗ੍ਰੋਹ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਠਾਕੁਰ ਤੂੰ ਬਹਿਰਦਾਸ ਜਿਉ ਪਿੰਡ ਸਾਧੂ ਤੁਮ ਮਾਤ ਪਿਤਾ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਤਹਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨਹੀਂ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਪੰਜ ਬਾਣੀਆਂ ਦੇ ਨੇਤਰੇ ਆਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਬੱਚਿਆਂ ਨੂੰ ਤੰਦਰੁਸਤੀ ਵਿਦਿਆ ਦੇ ਦਾਨ ਸੱਚੇ ਪਾਤਸ਼ਾਹ ਜੀਓ ਚੜ੍ਹਦੀਆਂ ਕਲਾ ਬਖਸ਼ਣੀਆਂ ਮੇਰਾ ਪ੍ਰਾਰਥ ਰੱਖਣਾ ਅਰਦਾਸ ਬੇਨਤੀ ਹੈ ਨਾਮ ਆਪ ਜੀ ਜਾਣਦੇ ਹੋ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ
ਸ੍ਰੀ ਮੁਖ ਭਾਗ ਦੀ ਬਖਸ਼ ਕਰਿਓ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਪੰਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ। ਨਾਲ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਨਵੰਬਰ ਦੇ ਮਹੀਨੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਸੋ ਉਸ ਮਹੀਨੇ ਵਿੱਚ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਜਾ ਰਹੇ ਹਨ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ ਆਪ ਜੀ ਨਾਮ ਦਫ਼ਤਰ ਵਿੱਚ ਲਿਖਵਾ ਸਕਦੇ ਹੋ। ਸਵਾਬ ਹੁਣ ਜੋ ਪਰਿਵਾਰ ਵੱਲੋਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹੈ ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ ਜੀ, ਬੈਠ ਕਰਕੇ ਬਾਣੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੇ ਗਵਾਰ, ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਮਾਇਆ ਮਨਹੋ ਨਾ ਵੀਸਰੈ ਮੰਗੈ ਦਮਾ ਦਮ, ਸੋ ਪ੍ਰਭ ਚੇਤਨ ਆਵਈ ਨਾਨਕ ਨਹੀਂ ਕਰਮ। ਜਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ।

ਪਾਤਰ ਦੁਤੀਆ ਮਾਲ ਕੌਸਕਿਆ ਲਾਪਹਿ ਸੰਗ ਰਾਗਣੀ ਪਾਂਚੋ ਥਾਪਹਿ ਗੌਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਉਤੀ ਉਚਾਰੀ।

ਚੰਡ ਕਸਕਿਓ ਬਾਰਾ ਖਾਉ ਖੱਟ ਆਓ ਪੌਰਾ ਨਾਦ ਗਾਏ ਅਸ਼ਟ ਮਾਲਕ ਸਗ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁੱਤ ਉੱਠੇ।

ਚੰਦਰ ਬਿੰਬ ਮੰਗਲਨ ਸੁਹਾਏ। ਸਰਸਬਾਨ ਆਹੇ ਬਿਨੋਦਾ, ਗਾਵ ਹੈ ਸਰਸ ਬਸੰਤ ਕਮੋਦਾ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਪੁਨ ਆਈ ਦੀਪ ਕੀ ਬਾਰੀ। ਕਛੇਲੀ ਪਟ ਮੰਜਰੀ, ਟੋਡੀ ਕਈ ਅਲਾਪ, ਕਾ ਮੋਦੀ ਓ ਗੂਜਰੀ, ਸੰਗ ਦੀਪ ਕੇ ਥਾਪ।

ਅਸਰ ਪੁੱਤਰ ਦੀਪਕ ਕੇ ਜਾਨਾ ਸਾਮਿਲ ਸ੍ਰੀ ਰਾਘਵ ਗਾਵਹਿ ਪੰਚ ਸੰਗ ਬਰੰਗਣ ਲਾਵਹਿ ਬੈਰਾਰੀ ਕਰਨਾਟੀ ਧਰੀ ਗਬਰੀ ਗਾਵਹਿ ਅਸਾਵਰੀ ਤੇ ਪਾਸ਼ੈ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸੁਰ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸਟਮ ਮੇਘ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਣ ਲਾਵਹਿ ਸੋਰਠ ਗੌਂਡ ਮਲਾਰੀ ਧੁਣੀ ਪੁਨ ਗਾਵੈ ਆਸਾ ਗੌਣ ਗੁਣੀ ਉੱਚੈ ਸੁਰ ਸੋਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਹਾ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੈ ਪਾਲ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀਓ ਬਣਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀਓ ਬਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਇੱਕ ਨਾ ਹੁਕਮੀ ਬਗਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ ਵੈ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੈ ਗਾਵੇ ਕੋ ਜੀ ਲੈ ਫਿਰ ਦੇ ਹੈ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਰ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਰੱਖੇ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀ ਹੈ ਜੇ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਆਏ ਸੁਣੀ ਆਏ ਮਨ ਰੱਖੀ ਆਏ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀ ਸਿਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਈ ਕਹਿਣਾ ਕਥਣ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾ ਵਾਜੇ ਤਿਸ ਭਾਵ ਆਵਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠਿਉ ਪਾਈ ਵੇਖਾਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੁਰਦ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਾਗ ਲਏ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰਾਏ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਧਰ ਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸੁਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਏ ਦੁਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਸੁਰਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਏ ਸਿੱਖ ਪੀਰ ਪਾਤ ਸਾਹ ਸੁਣੇ ਅੰਦੇ ਪਾਵੇ ਰਾਹੋ ਸੁਣੇ ਹੱਥ ਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਕੀ ਗਦ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾਏ ਸੁਰਤ ਵੈ ਮਨ ਬੁੱਧ ਮੰਨਾਏ ਸਗਲ ਭਵਨ ਕੀ ਸੋਧਾ ਮੰਨਾਏ ਮੋਹ ਚੋਟਾ ਨਾ ਖਾਏ ਮੰਨਾਏ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾਏ ਮਾਰਗ ਠਾਕ ਨਾ ਪਾਏ ਮੰਨਾਏ ਪਾਤ ਸਿਉਂ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨਾਏ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾਏ ਪਾਵੇ ਮੁਖ ਦੁਆਰ ਮੰਨਾਏ ਪਰਵਾਰੇ ਸਾਧਾਰ ਮੰਨਾਏ ਤਰੇ ਤਾਰੇ ਗੁਰਸਿੱਖ ਮੰਨਾਏ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਹੈ ਦਰ ਰਾਜਾਨ ਪੰਚਾਂ ਕਾ ਗੁਰੇਗ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਬਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਮਣ ਜੋਰ ਹੈ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕੁਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਰ ਜਾਣੇ ਕੌਣ ਕੂਦ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦੁਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੁਗਮਨ ਰਹੇ ਉਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੁਰ ਮੋਹ ਭਕ ਸਾਰ ਅਸੰਖ ਮੋਣ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰਾ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰ ਆਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਅਗਮ ਅਸੰਖ ਲੋ ਸੰਖ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸੋਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਵਖਾਣ ਜਿਨੇ ਲਿਖੇ ਤਿਸਰਨਾਹੇ ਜੇ ਫਰਮਾਏ ਤੇ ਉਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਰਣਾਵੇ ਨਾਹੀ ਕੋ ਥਾਵ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਧਣ ਦੇਹ ਪਾਣੀ ਧੋਤੇ ਉਤਰ ਸਖੇ ਮੂਤ ਭਲੀਤੀ ਕੱਪੜ ਹੋਏ ਦੇਹ ਸਾ ਬੂਣ ਲਈਏ ਹੋ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਦਇਆ ਤਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੁਰੁਤੀ ਮਾਉ ਕਵਣ ਜਿਤ ਹੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਉਂ ਕਰੇ ਆਖਾ ਕਿਵ ਸੋਲਾਈ ਕਿਉਂ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੋ ਵੈ ਨਾਨਕ ਜੇ ਕੂੰ ਆਪੂ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਤਾਲ ਲਾਖੇ ਆਗਾਸਾ ਆਗਾ ਸੋੜ ਕੋੜ ਕਭਾਲ ਥੱਕੇ ਵੇਦ ਕੈਨਿਕ ਵਾਤ ਸਹਿ ਸੁਠਾਰੇ ਕੈਨਕ ਤੇ ਬਾਂਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾ ਲਾਹੀ ਸੋ ਲਾਹੇ ਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀ ਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕੈ ਨਾ ਅੰਤੰਤ ਨਾ ਕਰਨੇ ਦੇ ਨਾ ਅੰਤੰਤ ਨਾ ਵੇਖਣ ਸੁਣ ਨਾ ਅੰਤੰਤ ਨਾ ਜਾਪੇ ਕਿਆ ਮਨ ਮੰਤੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਬਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਵੇ ਬੜੀ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁਖ ਭੁਗ ਸਦ ਮਾਰੇ ਭੇਦਾ ਤੇਰੀ ਦਾਤਾਰ ਬੰਦ ਖੁਲਾਸੀ ਭਾਣੇ ਹੋਏ ਰੱਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਭਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਵੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਮੁੱਲਾਂ ਸੁਮਾਹੇ ਅਮੁੱਲ ਧਰਮ ਅਮੁੱਲ ਦੀ ਬਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਆ ਮੁੱਲੋ ਆ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਬੁਖਿਆਣ ਆਖ ਹੈ ਬਰਮ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖੈ ਈਸਰੇ ਆਖੈ ਸਿੱਧ ਆਖੈ ਕੇਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੇਤੇ ਆਖੈ ਆਖਣ ਪਾਹੇ ਕੇਤੇ ਕਹੇ ਕਹੇ ਉੱਠ ਉੱਠ ਜਾਹੇ ਏਤੇ ਕੀਤੇ ਉਰ ਕਰੈ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸੁਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀ ਅਨਕੇਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਵਰਮਾ ਦੇਵੀ ਸੌਣ ਤਰ ਸੌਣ ਸਦਾ ਸੁਵਾਰੇ ਗਾਵਹਿ ਇਹਦੇ ਉਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਣ ਰਤਨਿਓ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੇਤੇ ਗਾਵਣ ਸੇ ਮੈਂ ਚੇਤਨ ਆਵਣ ਨਾਨਕ ਆਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੇ ਨਿਉ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਹੈ

ਨਿਲਾਨ ਜੀਤਾ ਹੈ ਜਗ ਜੀਤ ਆਦੇਤ ਸੇ ਆਦੇ ਸਾਧ ਨੀਲ ਅਨਾਦ ਨਾਥ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂਕੀ ਰਿਧ ਸੇ ਦੇਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾ ਵਹਿ ਲਿਖੇ ਆ ਵਹਿ ਭਾਗ ਆਦੇਤ ਸੇ ਆਦੇ ਸਾਧ ਨੀਲ ਅਨਾਦ ਨਾਥ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਆਈ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵਹਿ ਚੁਲਾਵੈ ਜਿਵ ਹੂਵੈ ਫੁਰਮਾਣ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਣ ਆਦੇ ਤਿਸੇ ਆਦੇ ਸਾਧਾ ਨੀਲਾ ਨਾਦਨਾਥ ਜੁਗ ਜੁਗ ਇੱਕੋਵੇ ਸਾਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦੇ ਅਨਿਲ ਅਨਾਦ ਨਾਥ ਜੁਗ ਜੁਗ ਕੋਵੇ ਸਾ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲਾਗੇੜਾ ਆਖੀ ਇੱਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ ਚੜੀਏ ਹੋਏ ਅਕੀਸ ਸੁਨ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੇ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੁਣ ਪੰਜ ਪਰਵਾਹ ਨਦਰੀ ਕਰਮ ਪਵੇ ਨਿਸਾਨ ਕੱਚ ਬਗਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇਆ ਹੋ ਧਰਮ ਗਿਆਨ ਖੰਡ ਕਾਇਆ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮਮੁੰਨ ਕੇਤੇ ਕੇਤੇ ਰਤਨ ਸੰਬੰਧ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾ ਨਰਿੰਦ ਕੇਤੀ ਆ ਸੁਰਤੀ ਸਿਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਘੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂ ਬਲਸੂਰ ਤਿਨਮੈ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਹੋਏ ਮਰੇ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਯੰਤ ਤਿੱਥੇ ਲੋ ਲੋ ਆਕਾਰ ਜਿਵ ਜੇ ਹੁਕਮ ਤਵੈ ਤਿਵਕਾਰ ਵੇਖੈ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬੁਹਾਰਾ ਧੀਰਜ ਸੁਨਿਆਰ ਰਣ ਮਤ ਵੇਦ ਥਿਆਰ ਭਉ ਖਲਾਗਣ ਤਪਤਾ ਉਹ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀ ਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆ।

ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹੇਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ ਘਰ ਤਾਂ ਤੇਰਾ ਹੈ ਸਭ ਕਿਛ ਹੈ ਜਿਸ ਦੇਹ ਸੋ ਭਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਾਂ ਨੇ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾ ਮਰ ਕੇ ਲਾਗੇ ਕਹੇ ਨਾਨਕ ਤੈ ਸੁਖ ਵਾ ਤਿਤ ਕਰਨ ਅਦ ਵਾਜੇ ਸਾਚੀ ਲਵੇ ਬਿਨ ਦੇਹਨ ਮਾਣੀ ਦੇਹਨ ਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਸੁਨੋ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸਚੈ ਸੁਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੇ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਰੁਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦੇ ਸਿੱਕ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ ਕਥ ਕੇਰੀ ਕਿਤ ਦੁਬਾਰੇ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ ਆਏ ਮਾਇਆ ਮੋਹਨੀ ਜੇ ਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਨੀ ਤਨੇ ਕੀਤੀ ਜਿੰਠ ਗੌਲੀ ਪਾਈ ਆ ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਉਲੇ ਨਾ ਕੀਤਾ ਹੈ ਜੇ ਤੇ ਅੰਤ ਪਛੋ ਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤਿ ਉਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ

ਸਤਿਗੁਰੂ ਭਲਾ ਭਾਇਆ, ਕਹੇ ਨਾਨਕ ਜਿਸ ਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ। ਲੱਭ ਲੋਭ ਅੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਵਤ ਜਿਆਰ ਵਾਸਨਾ, ਸੁਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਏ ਤੇ ਵਿਚੱਲੇ ਸੁਆਮੀ, ਉਰਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਵਹਿ ਚੱਲੇ, ਜਿੰਨਾ ਮਾਰਗ ਪਾਵਹਿ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵਹਿ ਤੇ ਵਿਚ ਲਾਵਹਿ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵੇ ਧੋਏ ਸੇ ਜਨਾ ਜਿਨੀ ਅਰ ਧਿਆਇਆ, ਅਰ ਧਿਆਇਆ ਪਵੇ ਧੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸੁਭਾਈਆ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੀਵਨ, ਸਹਿਜੇ ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਓ ਮਲੀਨ ਸੰਜਮ ਧੋਤਾ।

ਜੇ ਅਗਨ ਮੈਂ ਹਾਰ ਪਹੁੰਚਾਵੇ। ਉਸ ਨੂੰ ਕੋਹੇ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ, ਆਪਣੀ ਲਿਵੇ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕੇ ਵਡਦਾਤਾ, ਸੋ ਕਿਉਂ ਮਨੋ ਵਸਾਰੀਏ। ਜੈਸੀ ਅਗਨ ਉਧਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਗੁਣ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮ੍ਰਿਵਰਤਾਏ, ਮਾਇਆ ਜੇ ਤਰ ਵਿਸਰੇ, ਮੁਪ ਜੇ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰਿਆ ਪਿਆ ਮੁੱਲ ਕਹਿ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ। ਐਸਾ ਸਤ ਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੇ ਮਨ ਆਏ, ਹਰ ਆਪੇ ਅਮੁਲਕ ਹੈ, ਭਾਗ ਤਿੰਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨਵਣ ਜਾਰਾ, ਹਰ ਰਾਸ ਮੇਰੀ ਮਨਵਣ ਜਾਰਾ, ਸਤਿਗੁਰ ਤੇ ਦਾਸ ਜਾਣੀ, ਹਰ ਅਰਣਿਤ ਜਪਿਓ, ਜੀਉ ਲਾ ਖੱਟਿਓ, ਦਿਹਾੜੀਓ, ਧਨ ਤਿੰਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੇ ਨਾਨਕ, ਹਰ ਰਾਸ ਮੇਰੀ ਮਨ ਹੋਆ ਵਣ ਜਾਰਾ, ਏ ਰਸਨਾ ਤੂੰ ਅੰਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਉਰਤੈ ਕਿਤੇ ਜਿਚਰਾ, ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੌੜ ਨਾ ਤ੍ਰਿਸਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੇ ਜਿਸੇ ਆਏ। ਕਹੇ ਨਾਨਕ, ਹੋ ਰਿਆ ਨਿਰਾਸਾ, ਵਿਸਰੇ ਜਾਂ ਹਰ ਵਸੇ ਮਨ ਆਏ,

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਲਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਤੀਨੇ ਤਾਵ ਨਿਵਾਰਨ ਹਰ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਗੜਨਾ ਕਹੂ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀਓ ਤਰਕਰ ਦੇ ਪ੍ਰੀਤਵਾਨ ਬੀਬੀ ਨਵਦੀਪ ਕੌਰ ਅਤੇ ਕਲਾਇਨ ਇੰਗਲੈਂਡ ਵੱਲੋਂ ਆਪਣੇ ਬੇਟੇ ਏਥਨ ਸਿੰਘ ਇੰਗਲੈਂਡ ਦੀ ਤੰਦਰੁਸਤੀ ਵਾਸਤੇ ਪਰਸੋਂ ਰੋਜ਼ ਤੋਂ ਸਮੂਹ ਪਰਿਵਾਰ ਵੱਲੋਂ ਧੁਰਕੀ ਬਾਣੀ ਦੇ ਇੱਕ ਸ੍ਰੀ ਖੰਡ ਪਾਸਾ ਆਰੰਭ ਕਰਵਾਏ ਸਨ ਇਸ ਵੇਲੇ ਆਦਿ ਤੋਂ ਮੱਧ ਮਹੱਤਵੰਤ ਸੱਚੇ ਪਾਤਸ਼ਾਹ ਜੀ ਸੰਪੂਰਨਤਾਵਾਂ ਹੋਈਆਂ ਹਨ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਨੇਥ ਸਿੰਘ ਲੈਣ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ ਆਪ ਜੀਆਂ ਨੇ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਗੁਰਮਤਿ ਅਨੁਸਾਰ ਸਮੂਹ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਸਭ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪੁਰ ਲੋਕ ਪਰਦੇ ਗਜਨੇ ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਨਾਮ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ, ਭੂਲ ਨਾ ਜਾਣੇ ਮਾਇਆ ਮਦ ਮਾਤਾ, ਮਰਣਾ ਚੀਤ ਨਯਾਵੀ, ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾ ਉਹਾ ਸੱਚ ਹੋਵੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਧ ਗਾਇਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਾ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜਵਨੀ ਸਹਿਬ ਗੁਰ ਪ੍ਰਸਾਦ ਜਪ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਵੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਵੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਵੀ ਸਚ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਗਲ ਦੁਆਰ ਕੋ ਛਾੜਕ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜਿਆਸ ਗੋਬਿੰਦਾਸ ਤੁਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸੁਆਮੀ ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਹੋਰ ਤਾਉ ਨਹੀਂ ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤੇਰੀ ਜੈ, ਬੱਕਰੀ ਸਿੰਘ ਇਕੱਤੇ ਥਾਏ ਰਾਖੇ, ਮਨ ਹਰ ਜਪ ਬ੍ਰਹਮਾ ਦੂਰ ਕੀ ਜੈ, ਹਰ ਕੀ ਬਣਿਆਏ ਦੇਖੋ ਸੰਤੋ।

ਜਨਾ ਜਗਤ ਆਣ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤ ਹੋ ਹਨ ਮਾਣ ਅਮਾਣ ਦਿਵਾਏ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ ਤੋ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ।

ਵਣਜ ਵਣਜ ਕਰੋ ਵਣਜਾਰਿਓ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ ਤੈਸੀ ਵਸਤ ਵਸਾਈ ਜੈਸੀ ਨਿਵਹਿ ਨਾਲ ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਕਹੋ ਚਿੱਤ ਲਾਏ ਹਰ ਜਸ ਵੱਖਰ ਲੈ ਚੱਲੋ ਸ਼ੋ ਦੇਖੇ ਪਤਿਆ ਗੁਰੂ ਪਿਆਰਿਓ ਆਪਣਾ ਮਨ ਰੋਜ਼ ਸਵੇਰੇ ਸਰੀਰ ਦੇ ਵਿੱਚ ਆਉਂਦਾ ਵਪਾਰ ਕਰਨ ਲਈ ਇੱਥੇ ਆ ਕੇ ਇਹਨੇ ਦੋ ਵਪਾਰ ਕਰਨੇ ਨੇ ਇੱਕ ਤਨ ਵਾਸਤੇ ਧਨ ਉਹ ਵੀ ਬਹੁਤ ਜ਼ਰੂਰੀ ਹੈ ਜਿਵੇਂ ਤੁਸੀਂ ਦਿਹਾੜੀ ਕਰਦੇ ਸਾਰੇ ਦੂਸਰਾ ਇਹਨੇ ਆਪਣੇ ਮਨ ਵਾਸਤੇ ਧਨ ਇਹ ਦੋ ਧਨ ਇਹਨੂੰ ਰੋਜ਼ ਦੇ ਰੋਜ਼ ਚਾਹੀਦੇ ਨੇ ਜਿਹਨੂੰ ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ ਇਹ ਮਨ ਕਰਮਾ ਇਹ ਮਨ ਧਰਮਾ ਬੜਾ ਸਮਝਣ ਵਾਲੀ ਗੱਲ ਆ ਜੋ ਤੁਸੀਂ ਸਮਝ ਕੇ ਕਰੋਗੇ ਨਾ ਵਪਾਰ ਹੁਣ ਤੁਸੀਂ ਵਪਾਰ ਕਰ ਰਹੇ ਹੋ ਆਪਾਂ ਹੁਣੇ ਪੜ੍ਹਿਆ ਨਾ ਵਣਜ ਕਰੋ ਵਣਜਾ ਰਹੇ ਹੋ ਵੱਖਰ ਲਿਓ ਸਮਾਲ ਤੈਸੀ ਵਸਤ ਵਸਾਈਏ ਜੈਸੀ ਨਿਵੇ ਨਾਲ ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਕਹੋ ਚਿੱਤ ਲਾਏ ਇਹ ਗੱਲ ਆਉਣੀ ਆ ਤੁਸੀਂ ਸਮਝ ਜਾਣਾ ਉਸੇ ਵੇਲੇ ਵੀ ਵਪਾਰ ਕਰਨਾ ਕਿੱਦਾਂ ਹੈ ਵਪਾਰ ਕੀ ਆ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਚ ਤੱਤ ਤੇ ਜਨਮ ਵਾਹਿਗੁਰੂ ਜੀ ਅਕਾਲ ਪੁਰਖ ਨੇ ਇਹਦਾ ਜਨਮ ਕੀਤਾ ਪੰਜ ਪ੍ਰਕਾਸ਼ਮਈ ਤੱਤਾਂ ਤੋਂ ਮਨ ਸਾਡੇ ਦਾ ਮਨ ਕੀ ਹੈ ਸਰੀਰ ਦੇਖ ਰਹੇ ਉਹਦੇ ਵਿੱਚ ਇੱਕ ਸੂਖਮ ਸਰੀਰ ਹੈ ਜਿਸ ਨੂੰ ਤੁਸੀਂ ਸੁਪਨੇ 'ਚ ਵੇਖਦੇ ਹੋ ਉਹ ਰਾਤ ਨੂੰ ਛੱਡ ਜਾਂਦਾ ਸਰੀਰ ਨੂੰ ਸਵੇਰ ਫਿਰ ਆ ਜਾਂਦਾ ਇਹ ਰੋਜ਼ ਦਾ ਰੋਜ਼ ਖੇਲ ਹੈ ਇਹਦਾ ਵਾਹਿਗੁਰੂ ਜੀ ਨੇ ਖੇਲ 'ਚ ਪਾਇਆ ਆਮਣ ਜਾਣ ਇੱਕ ਖੇਲ ਜਾਂਦਾ ਕਿੱਥੇ ਹੈ ਸੱਚਖੰਡ 'ਚ ਨਾਲ ਨਾਲ ਹੀ ਹੈ ਦੋਵੇਂ ਆ ਜਿੱਥੋਂ ਸਾਹ ਲੈ ਰਹੇ ਹੋ ਇੱਥੇ ਵਾਹਿਗੁਰੂ ਵੱਸ ਰਹੇ ਨੇ ਜੋਤ ਰੂਪ ਹਰਾ ਸੱਚਖੰਡ ਵਸੇ ਨਿਰੰਕਾਰ ਉਹੀ ਸਾਹ ਦੇ ਰਿਹਾ ਸਾਨੂੰ ਰਾਤ ਨੂੰ ਇਹਨੇ ਉੱਥੇ ਆਪਣੇ ਘਰ ਜਾਣਾ ਹੁੰਦਾ ਅਸਲੀ ਘਰ ਇਹਦਾ ਇਹੀ ਹੈ ਆ ਸੱਚਖੰਡ ਜਿਹੜਾ ਸਾਹਮਣੇ ਦੇਖ ਰਹੇ ਆਹ ਘਰ ਜਿਹੜਾ ਇਹ ਥੋੜ੍ਹੇ ਚਿਰ ਸਮੇਂ ਲਈ ਹੈ ਇਹ ਤਾਂ ਘਰ ਹੈਗਾ ਵਾ ਜਿੰਨਾ ਚਿਰ ਸਵਾਸਾਂ ਦਾ ਧਨ ਹੈ ਸਾਡੇ ਕੋਲ ਉਹਨਾਂ ਚਿਰ ਜਿੱਦਣ ਸਵਾਸਾਂ ਦਾ ਧਨ ਇਹ ਕਿਰਾਏ 'ਤੇ ਹੈ ਜਿਵੇਂ ਤੁਸੀਂ ਕਿਰਾਏ 'ਤੇ ਘਰ ਲੈਂਦੇ ਹੋ ਨਾ ਅਤੇ ਜੇ ਕਿਰਾਇਆ ਨਾ ਤਾਂ ਉਦੋਂ ਖਾਲੀ ਕਰਾ ਲੈਂਦੇ ਹੈ ਨਾ ਆਹ ਘਰ ਉਹਨੇ ਖਾਲੀ ਕਰਾ ਲੈਣਾ ਇੱਕ ਦਿਨ ਉਹਨੇ ਕਿਰਾਇਆ ਵੀ ਸਾਨੂੰ ਦੇ ਕੇ ਭੇਜਿਆ ਗਿਣਤੀ ਦਾ ਉਹ ਸਵਾਸ ਸਾਡੇ ਸਵਾਸਾਂ ਦਾ ਧਨ ਵਾਹਿਗੁਰੂ ਜੀ ਨੇ ਸਵਾਸਾਂ ਦਾ ਧਨ ਦੇ ਕੇ ਭੇਜਿਆ ਵਾ ਮਨ ਨੂੰ ਅਤੇ ਜਿੰਨਾ ਚਿਰ ਉਹ ਸਵਾਸਾਂ ਦਾ ਧਨ ਤੇਰੇ ਕੋਲ ਮੌਜੂਦ ਰਹੇਗਾ ਤੂੰ ਉਹਨਾਂ ਚਿਰ ਇਹ ਦੋਵੇਂ ਵਪਾਰ ਕਰਕੇ ਅਤੇ ਇਹ ਜਿਹੜਾ ਨਾਮ ਦਾ ਧਨ ਇਕੱਠਾ ਕਰਕੇ ਜਦੋਂ ਆਪ ਵਾਪਸ ਆਏਗਾ ਤਾਂ ਮੈਂ ਬੜਾ ਖੁਸ਼ ਹੋਊਂਗਾ ਜਿਵੇਂ ਆਪਣੇ ਬੱਚੇ ਬਾਹਰ ਆਏ ਤੁਸੀਂ ਸਾਰੇ ਅਤੇ ਜਿਹੜੇ ਇੱਥੇ ਧਨ ਕਮਾ ਕੇ ਘਰ ਭੇਜਦੇ ਆ ਮਾਪੇ ਬੜਾ ਖੁਸ਼ ਹੁੰਦੇ ਆ ਹੈ ਨਾ ਅਤੇ ਜਿਹੜੇ ਗਲਤ ਰਸਤੇ ਚੱਲ ਪੈਂਦੇ ਆ ਉਹਨਾਂ ਨੂੰ ਫਿਰ ਦੁਖੀ ਹੋ ਜਾਂਦੇ ਮਾਪੇ ਇੱਦਾਂ ਸਾਡਾ ਹਰ ਜੀ ਮਾਤਾ ਹਰ ਜੀ ਸਾਡਾ ਸਾਰਿਆਂ ਦਾ ਇੱਕੋ ਹੀ ਪਿਤਾ ਵਾ ਅਸਲ ਜਿਹੜਾ ਆਹ ਦੁਨਿਆਵੀ ਮਾਤਾ ਪਿਤਾ ਤਾਂ ਮਿਲਦੇ ਥੋੜ੍ਹੇ ਸਮੇਂ ਲਈ ਇਹ ਤਾਂ ਇੱਕ ਦਿਨ ਚਲੇ ਜਾਂਦੇ ਨੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਿਤ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਪਰ ਆਪਾਂ ਸਾਰੇ ਉਹਦੇ ਮਨ ਕਰਕੇ ਬੱਚੇ ਹਾਂ ਉਹ ਬੱਚਿਆਂ ਨੂੰ ਰੋਜ਼ ਦਾ ਰੋਜ਼ ਧਨ ਦੇ ਕੇ ਭੇਜਦਾ ਸਵਾਸਾਂ ਦਾ ਧਨ ਉਸ ਧਨ ਦੇ ਨਾਲ ਅਸੀਂ ਦੋ ਵਪਾਰ ਕਰਨੇ ਹੁੰਦੇ ਇੱਕ ਤਾਂ ਤੁਸੀਂ ਕੰਮ ਕਰਨਾ ਵਾ ਆ ਜਿਹੜਾ ਦੁਨਿਆਵੀ ਕਿਰਤ ਕਰਦੇ ਹੋ ਸਾਰੇ ਦੂਜਾ ਅਸੀਂ ਧਨ ਕਰਨਾ ਵਾ ਜਿਹੜਾ ਹੁਣ ਇਕੱਠਾ ਕਰ ਰਹੇ ਹੋ ਇਹ ਸੰਗਤ 'ਚ ਹੁੰਦਾ ਸਤਿਗੁਰਾਂ ਨੇ ਅੱਜ ਬੜਾ ਪਿਆਰਾ ਬਚਨ ਕੀਤਾ ਆਪਾਂ ਕੀ ਕਰਦੇ ਹਾਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜ੍ਹਦੇ ਵਿਚਾਰਦੇ ਨਹੀਂ ਬਸ ਇੱਕ ਫਾਰਮੈਲਿਟੀ ਆ ਆਏ ਖਲੋ ਗਏ ਉੱਥੇ ਹੱਥ ਜੋੜ ਕੇ ਹੁਕਮਨਾਮਾ ਸਾਹਿਬ ਪੜ੍ਹਿਆ ਅਤੇ ਆ ਕੇ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਘਰੋਂ ਘਰੀ ਜਾਂ ਲੰਗਰ ਛਕ ਲੈਣੀ ਉੱਥੇ ਸਮਝਣਾ ਵਾ ਵੀ ਅੱਜ ਹੁਕਮ ਕੀ ਕੀਤਾ ਸਤਿਗੁਰਾਂ ਨੇ ਸੂਹੀ ਰਾਗ ਦੇ ਵਿੱਚ ਹੁਕਮ ਆ ਕੀ ਕਹਿੰਦੇ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਐਸੇ ਦੀਨ ਦਿਆਲ ਸਤਿਗੁਰ ਨੇ ਹੁਕਮ ਕੀਤਾ ਕਹਿੰਦੇ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ
ਆ ਜਿਹੜਾ ਤੁਸੀਂ ਅਰਾਧ ਰਹੇ ਹੋ ਵਾਹਿਗੁਰੂ। ਕਹਿੰਦੇ ਗੁਰ ਕਿਰਪਾ ਤੇ ਹਰ ਮਨ ਵਸੇ, ਹੋਰ ਤੇ ਵਿਧ ਲਿਆ ਨਾ ਜਾਈ, ਇਹਦੇ ਹਰ ਧਨ ਸੰਚੀਏ ਭਾਈ, ਹਰ ਧਨ ਤੁਸੀਂ ਹਰੀ ਦਾ ਧਨ ਇਕੱਠਾ ਕਰ ਰਹੇ ਸੰਗਤ ਦੇ ਵਿੱਚ, ਇਹਦੇ ਜੇ ਹਲਤ ਪਲਤ ਉਹ ਧਨ ਜਿਹੜਾ ਵਾ ਦੋਵੇਂ ਥਾਂ ਸਹਾਇਤਾ ਕਰਦਾ। ਇਹ ਸਰੀਰ ਨੂੰ ਹਲਤ ਕਿਹਾ ਤੇ ਇਹਨੂੰ ਪਲਤ ਕਿਹਾ, ਇਹਨੂੰ ਲੋਕ ਕਿਹਾ ਇਹਨੂੰ ਪਰਲੋਕ ਕਿਹਾ। ਕਹਿੰਦੇ ਦੋਵਾਂ ਥਾਵਾਂ ਤੇ ਤੁਹਾਡੇ ਜਿਹੜਾ ਨਾਮ ਧਨ ਹੈ ਉਹ ਜਿਹੜਾ ਹੈ ਉਹ ਕੰਮ ਆਏਗਾ, ਤੁਹਾਡੀ ਸਹਾਇਤਾ ਕਰੇਗਾ। ਇੱਥੇ ਵੀ ਤੁਸੀਂ ਸੁਖੀ ਰਹੋਗੇ ਜਿਹਨਾਂ ਕੋਲ ਨਾਮ ਹੈ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਉਹ ਟੈਨਸ਼ਨ 'ਚ ਨਹੀਂ ਜਾਣਗੇ। ਨਹੀਂ ਜਿਹੜੇ ਨਾਮ ਨਹੀਂ ਜਪਦੇ ਉਹ ਟੈਨਸ਼ਨ 'ਚ ਵਿਚਾਰੇ ਚਲ ਜਾਂਦੇ, ਹੈ ਨਾ। ਇੱਥੇ ਵੀ ਦੁਖੀ ਰਹਿੰਦੇ ਆ, ਰਾਤ ਨੂੰ ਸੁਪਨਿਆਂ 'ਚ, ਰਾਤ ਨੂੰ ਵੀ ਦੁਖੀ, ਹੈ ਨਾ। ਇਸ ਵਾਸਤੇ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਰਹੇ ਸਤਿਗੁਰੂ ਸਾਡਾ। ਇਹ ਲੋਕ ਸੁਖੀ ਹੈ, ਇਹਨੂੰ ਲੋਕ ਕਿਹਾ ਹੋਵੇ ਕਿ ਜਿਉਂ ਮਨ ਇਹਦੇ ਵਿੱਚ ਆਵੇ ਇਹ ਸੁਖੀ ਰਹੇ ਅਤੇ ਫਿਰ ਰਾਤ ਨੂੰ ਪ੍ਰਲੋਕ 'ਚ ਆ ਜਾਵੇ। ਇਹ ਦਿਨ ਅਤੇ ਰਾਤ ਦਾ ਖੇਲ ਹੈ, ਗੁਰਬਾਣੀ 'ਚ ਲਿਖਿਆ ਜਪਜੀ ਸਾਹਿਬ 'ਚ, ਦਿਵਸ ਰਾਤ ਦੋਏ ਦਾਈ ਦਾਈ ਦਾਈ ਕਿਹਾ ਮਾਇਆ ਨੂੰ, ਦਾਇਆ ਕਿਹਾ ਵਾਹਿਗੁਰੂ ਨੂੰ, ਦਈਓ ਵੀ ਕਿਹਾ। ਕਹਿੰਦੇ ਦਿਨ ਦੇ ਸਮੇਂ ਦਾਈ ਦੇ ਘਰ ਆ ਜਾਂਦਾ ਮਾਇਆ ਦੇ ਘਰ, ਰਾਤ ਨੂੰ ਇਹਨੇ ਦਈਓ ਦੇ ਘਰ ਜਾਣਾ ਹੁੰਦਾ। ਇਹ ਖੇਲ ਆਪਾਂ ਸਮਝਦੇ ਨਹੀਂ, ਉੱਦਾਂ ਪੜ੍ਹੀ ਜਾਂਦੇ। ਕਹਿੰਦੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ, ਇਹ ਤੁਹਾਨੂੰ ਕਦੀ ਸਮਝਾਇਆ ਕਿ ਇਹਨੇ ਦਾਈ ਕੀ ਹੈ ਅਤੇ ਦਾਇਆ ਕਿਹਾ, ਕਦੀ ਸਮਝਿਆ ਕਿਸੇ ਦੱਸਿਆ ਤੁਹਾਨੂੰ ਵੀ ਦਾਈ ਅਤੇ ਦਾਇਆ ਕੀ ਲਿਖਿਆ, ਕਦੀ ਤੁਸੀਂ ਪੁੱਛਿਆ ਹੀ ਨਹੀਂ ਹੋਣਾ ਕਿਸੇ ਨੂੰ। ਬਸ ਪੜ੍ਹ ਲੈਂਦੇ ਜਪਜੀ ਸਾਹਿਬ ਸਾਰੇ ਦਿਨੇ। ਇਹਨੇ ਆ ਕੇ ਦਾਈ ਦੇ ਘਰ ਮਾਇਆ ਦਾ ਘਰ ਇਹਨੂੰ ਕਿਹਾ, ਇਹ ਸਰੀਰ ਸਭ ਮੂਲ ਹੈ ਮਾਇਆ, ਇਹਦੇ ਵਿੱਚ ਰਹਿਣਾ ਹੁੰਦਾ 8-10 ਘੰਟੇ ਜਿਹੜਾ ਤੁਸੀਂ ਇੱਥੇ ਵਿਚਰਦੇ ਹੋ, ਰਾਤ ਨੂੰ ਇਹਨੇ 8-10 ਘੰਟੇ ਜਿਹੜਾ ਵਾਪਸ ਉੱਥੇ ਜਾਣਾ। ਇਹ ਸਤਿਗੁਰੂ ਤਾਂ ਹਰ ਜਿਹੜਾ ਮਾਤਾ ਪਿਤਾ ਉਹ ਬੱਚੇ ਨੂੰ ਦੁਖੀ ਨਹੀਂ ਵੇਖਣਾ ਚਾਹੁੰਦਾ, ਉਹ ਕਹਿੰਦਾ ਇੱਥੇ ਵੀ ਖੁਸ਼ ਰਹੇ ਅਤੇ ਮੇਰੇ ਕੋਲ ਵੀ ਖੁਸ਼ੀ ਖੁਸ਼ੀ ਆਵੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਪਰ ਉਹ ਅਸੀਂ ਕੰਮ ਹੀ ਨਹੀਂ ਕਰਦੇ ਜਿੰਨਾ ਸੁੱਖ ਮਿਲਣਾ, ਹੁਣ ਤੁਸੀਂ ਕਰ ਰਹੇ ਹੋ ਕਾਹਦੇ ਨਾਲ ਜੀ? ਕਹੋ ਨਾਨਕ ਗੁਰ ਗੁਰਮੰਤਰ ਦ੍ਰਿੜ ਕਰ ਲਿਆ, ਗੁਰਮੰਤਰ ਵਾਹਿਗੁਰੂ। ਆਹ ਥੋੜ੍ਹਾ ਜਿਹਾ ਆਪਾਂ ਸਿੱਖੀਏ ਅਤੇ ਸਿੱਖ ਕੇ ਫਿਰ ਹੁਣ ਬੇਨਤੀ ਇਹ ਕਰ ਰਹੇ ਸੀਗੇ, ਵਸਾਉਣਾ ਵਾ ਮਨ ਦੇ ਵਿੱਚ। ਕਹਿੰਦੇ ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤੇ ਬਿੱਧ ਲਿਆ ਨਾ ਜਾਈ, ਹੋਰ ਕੋਈ ਤਰੀਕਾ ਨਹੀਂ ਗੁਰਬਾਣੀ ਦੱਸਿਆ। ਗੁਰਪ੍ਰਸਾਦ ਕੀ ਹੈ? ਜਪ, ਜਿਹੜਾ ਪੰਜ ਪਿਆਰੇ ਸਾਨੂੰ ਦਿੰਦੇ ਗੁਰਮੰਤਰ, ਇਹ ਗੁਰਪ੍ਰਸਾਦ ਦੇ ਨਾਲ ਫਿਰ ਜਦੋਂ ਜਪੀ ਜਾਓਗੇ ਜਪੀ ਜਾਓਗੇ ਬਾਰੰਗ ਬਾਰ ਬਾਰ ਪ੍ਰਭ ਜਪੀਏ, ਇਹ ਤੁਹਾਡੇ ਮਨ 'ਚ ਵਸ ਜਾਣਾ। ਪਹਿਲਾਂ ਸਾਡੇ ਮਨ 'ਚ ਕੀ ਵਸਿਆ? ਸੋਚਾਂ। ਕੀ ਵਸਿਆ ਜੀ? ਸੋਚਾਂ। ਗੁਰਬਾਣੀ ਪੜ੍ਹਦਿਆਂ ਵੀ ਨਹੀਂ ਖਹਿੜਾ ਛੱਡਦੀਆਂ, ਅਤੇ ਹੁਣ ਸਿਮਰਨ 'ਚ ਵੀ ਮੇਰਾ ਖਿਆਲ ਤੁਹਾਨੂੰ ਕਈਆਂ ਨੂੰ ਤਾਂ ਆਈ ਜਾਂਦੀਆਂ ਹੋਣੀਆਂ। ਆਪਾਂ ਸਿਮਰਨ ਕਰ ਰਹੇ ਹਾਂ ਫਿਰ ਵੀ ਖਹਿੜਾ ਨਹੀਂ ਛੱਡਦੀਆਂ, ਉਹ ਸੋਚਾਂ ਨੇ ਤੁਹਾਨੂੰ ਉਠਾ ਕੇ ਲੈ ਜਾਣਾ ਸੰਗਤ 'ਚੋਂ, ਮੈਂ ਤਾਂ ਇੱਥੇ ਜਾਣਾ, ਮੈਂ ਕਿੱਥੇ ਆ ਕੇ ਬਹਿ ਗਿਆ। ਇਹ ਸੋਚਾਂ ਜਿਹੜੀਆਂ ਨੇ ਇਹੀ ਪ੍ਰੋਬਲਮ ਹੈ ਗੁਰਬਾਣੀ ਦੇ ਵਿੱਚ। ਇਹਨਾਂ ਥਾਟਸ, ਤੁਸੀਂ ਅੰਗਰੇਜ਼ੀ 'ਚ ਕਹਿੰਦੇ ਹੋ ਥਾਟਸ, ਇਹ ਸਾਰਾ ਦਿਨ ਚੱਲਦੇ ਆ, ਰਾਤ ਨੂੰ ਇਹੋ ਹੀ ਸੁਪਨੇ ਬਣ ਜਾਂਦੇ, ਨਾ ਦਿਨੇ ਸੁਖੀ ਅਤੇ ਨਾ ਰਾਤ ਨੂੰ, ਹੈ ਨਾ। ਅਤੇ ਫਿਰ ਉਹ ਕਹਿੰਦੇ ਸੁਖੀ ਹੋਣਾ ਤਾਂ ਆਓ ਫਿਰ ਸੰਗਤ ਕਰੋ, ਸਿਮਰੋ ਸਿਮਰ ਸਿਮਰ। ਉਹ ਕਹਿੰਦੇ ਉਹਦੇ ਨਾਲ ਮਨ ਨੂੰ ਜੋੜੋ ਜਿਹੜਾ ਸੁਖੀ ਆ, ਅਤੇ ਅਸੀਂ ਸੋਚਾਂ ਨਾਲ ਦੁੱਖ ਜੋੜਿਆ ਹੋਇਆ ਵਾ ਜਿਹੜਾ ਮਾਇਆ ਦੁਖੀ ਆ। ਮਾਇਆ ਦੁੱਖ ਆ ਅਤੇ ਵਾਹਿਗੁਰੂ ਸੁੱਖ ਹੈ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਨਾਮ ਬਿਨ ਸੁੱਖ ਨਹੀਂ ਗਾ, ਅਤੇ ਨਾਮ ਤੁਹਾਨੂੰ ਮਨ 'ਚ ਵਸਾਉਣਾ ਪੈਣਾ ਵਾ। ਹੁਣ ਤੁਹਾਨੂੰ ਮੈਂ ਤਾਂ ਰੋਕਿਆ ਸੀਗਾ, ਬਹੁਤ ਸੋਹਣਾ ਜਪ ਰਿਹਾ ਸੀ ਵੀ ਇਹ ਨਾ ਹੋਵੇ ਵਾਹਿਗੁਰੂ ਬੋਲੀ ਜਾਈਏ ਅਤੇ ਮਨ ਸਾਡਾ ਪਤਾ ਨਹੀਂ ਕਿੱਧਰ ਫਿਰਦਾ ਹੋਵੇ। ਤਾਂ ਉਹਨਾਂ ਨੇ ਕਿਹਾ ਨਾ ਪ੍ਰਭ ਕੀ ਉਸਤਤ ਕਰ ਰਹੇ ਹੋ ਨਾ, ਵਾਹਿਗੁਰੂ ਉਹਦੀ ਉਸਤਤ ਕਰ ਰਹੇ ਹੋ ਤੁਸੀਂ, ਕਿਤੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਤੁਹਾਨੂੰ ਸੰਤ ਮੀਤ ਕਹਿੰਦੇ ਸਤਿਗੁਰੂ, ਕਿਵੇਂ ਕਰੋ? ਸਾਵਧਾਨ ਇਕਾਗਰ, ਅੱਖਾਂ ਬੰਦ ਜਦੋਂ ਹੁੰਦੀਆਂ ਉਦੋਂ, ਕਿਉਂਕਿ ਜੋਤ ਸਰੂਪ ਆ ਮਨ, ਇਹ ਅੱਖਾਂ 'ਚ ਬੈਠ ਕੇ ਨਾ ਬਾਹਰ ਵੇਖੀ ਜਾਂਦਾ ਵੀ ਕੌਣ ਆਇਆ ਅਤੇ ਕੌਣ ਗਿਆ। ਜਦੋਂ ਤੁਸੀਂ ਅੱਖਾਂ ਬੰਦ ਕਰ ਲਓਗੇ ਫਿਰ ਇੱਕ ਹੋ ਕੇ ਇਕਾਗਰ ਹੋ ਕੇ ਕੰਨਾਂ 'ਚ ਆ ਜਾਂਦਾ, ਉਦੋਂ ਫਿਰ ਇਹਨੂੰ ਸੁਣਾਓ ਵਾਹਿਗੁਰੂ ਨਾਲ ਜੋੜੋ ਇਹਨੂੰ, ਫਿਰ ਮਨ 'ਚ ਵਸ ਜਾਏਗਾ ਵਾਹਿਗੁਰੂ। ਅਤੇ ਜਿੱਦਣ ਵਸ ਗਿਆ ਨਾਮ ਪ੍ਰਗਟ ਹੋ ਜਾਣਾ ਤੁਹਾਡੇ ਅੰਦਰ, ਨਾਮ ਜਿਣ ਕੇ ਮਨ ਵਸਿਆ। ਹਾਂਜੀ ਕੀ ਹੁੰਦਾ ਫਿਰ? ਹਾਂ ਉਹ ਨਾਮ ਨੂੰ ਹਨੇਰੇ ਸ਼ਬਦ ਗਿਆ, ਉਹ ਤੁਹਾਨੂੰ ਸੁਣਨੇ ਸ਼ੁਰੂ ਹੋ ਜਾਣੇ। ਆਹ ਹੁਣ ਨੇਤਰ ਬੰਦ ਕਰਿਓ, ਹੁਣ ਨਾ ਕਿਸੇ ਨੂੰ ਵੇਖਿਓ ਆਉਣ ਜਾਣ ਵਾਲੇ ਨੂੰ, ਸੰਗਤਾਂ ਨੂੰ ਆਪੇ ਬਹਿ ਜਾਣਾ ਤੁਹਾਡੇ ਕੋਲ ਆ ਕੇ, ਤੁਸੀਂ ਮਨ 'ਚ ਵਸਾ ਕੇ ਵੇਖੀਏ। ਕਹਿੰਦੇ ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤੇ ਬਿੱਧ ਲਿਆ ਨਾ ਜਾਈ। ਗੁਰੂ ਨੇ ਬਖਸ਼ਿਸ਼ ਕਰ ਦੇਣੀ, ਸਾਡੇ ਮਨ 'ਚ ਵਸ ਜਾਣਾ,
ਸਵਾਸ ਅੰਦਰ ਨੂੰ ਜਾਵੇ ਵਾਹ ਬਾਹਰ ਨੂੰ ਗੁਰੂ। ਇਹ ਸੁਣਨਾ ਗਾਹ ਵੀ ਹੈ, ਸੁਣੀਏ ਮਨ ਰੱਖੀਏ ਪਾ। ਤੇ ਸੋਚਾਂ ਨੂੰ ਦੁੱਖ ਗਿਆ ਉਹ ਡਿਲੀਟ ਹੋ ਜਾਣੀ ਹੈ, ਦੁੱਖ ਪਰ ਹਰ ਸੁੱਖ ਕਰ ਰਿਹਾ।

0: ਥੋੜਾ ਜਿਹਾ ਉੱਚੀ ਬੋਲ ਕੇ ਫੇਰ ਵਸੇਗਾ।
1: ਗੁਰੂ ਗ੍ਰਹਿ ਗੁਰੂ ਗ੍ਰਹਿ
0: ਉੱਚੀ ਬੋਲਣ ਨਾਲ ਸੋਚਾਂ ਰੁਕ ਜਾਂਦੀਆਂ।
1: ਗੁਰੂ

ਸੰਗਤ ਚ ਬੈਠੇ ਲਾਹਾ ਲੈਣਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਵੱਲਾ। ਸਾਰੇ ਬੋਲੋ।

0: 그르 ਇਹ ਧਨ ਬਹੁਤ ਇਕੱਠਾ ਹੋ ਜਾਣਾ ਤੁਹਾਡੇ ਕੋਲ, ਨਾਮ ਧਨ ਕਹਿੰਦੇ ਇਹਨੂੰ, ਇਹ ਨਾਲ ਜਾਣਾ, ਦੂਜਾ ਧਨ ਤੇ ਇੱਥੇ ਰਹਿ ਜਾਣਾ, ਸਾਥ ਨਾ ਚੱਲੇ ਬਿਨ ਭਜਨ, ਇਹਨੂੰ ਭਜਨ ਕਹਿੰਦੇ ਆ। ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਇਹ ਨਾਨਕ, ਇਹ ਧਨ ਸਾਰ, ਸਾਰ ਹੁੰਦਾ ਜਿਹੜਾ ਨਾਲ ਜਾਂਦਾ, ਜਿਹੜਾ ਕੰਮ ਆਉਂਦਾ।
1: ਵਾਹਿਗੁਰੂ
0: ਜਿਹੜੇ ਜਪਣਗੇ ਸਾਰੀ ਸੰਗਤ ਦਾ ਫਲ ਮਿਲਦਾ ਉਹਨਾਂ ਨੂੰ, ਇੱਕ ਦੋ ਜੀ ਪਾਉਣ ਲੱਖ ਹੋਏ। ਜੇ ਇੱਥੇ ਵੀ ਆਪਾਂ ਫੁਰਨਿਆਂ 'ਚ ਰਹਿ ਸੋਚਾਂ 'ਚ ਤਾਂ ਫਿਰ
1: ਗੁਰੂ

ਅੱਖਾਂ ਬੰਦ ਕਰਕੇ ਜੁੜ ਕੇ ਸਤਿਗੁਰ ਕਹਿੰਦੇ ਜਿਹੜੇ ਸੰਗਤ ਚ ਬਹਿ ਕੇ ਜਪਦੇ ਨੀ ਨਾ, ਹਰ ਨਾਮ ਨਾ ਸਿਮਰੇ ਸਾਧ ਸੰਗ ਤੈ ਤਨ ਉਡੇ ਖੇ। ਵਾਹ

ਸਤਿਗੁਰੂ ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ ਰਹਾਓ ਵਾਲੀ ਪੰਕਤੀ 'ਚ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਹਰ ਧਨ ਸੰਚੀ ਹੈ ਭਾਈ, ਆਪਾਂ ਨੂੰ ਕਹਿ ਰਹੇ ਬੜੇ ਪਿਆਰ ਨਾਲ ਭਾਈ। ਭਾਈ ਹੁੰਦਾ ਵੀਰ, ਭਰਾ, ਬ੍ਰਦਰ। ਵੇਖੋ ਪੰਜਵੇਂ ਪਾਤਸ਼ਾਹ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਕਿੰਨੀ ਸਾਡੇ 'ਤੇ ਬਖਸ਼ਿਸ਼ ਕਰਦੇ, ਸਾਨੂੰ ਭਾਈ ਕਹਿੰਦੇ, ਪਿਆਰ ਨਾਲ ਸਮਝਾਉਂਦੇ ਆ। ਕਹਿੰਦੇ ਇਹ ਧਨ ਇਕੱਠਾ ਕਰਿਆ ਕਰੋ ਸੰਗਤ 'ਚ ਬੈਠ ਕੇ। ਇਹ ਸੰਗਤ 'ਚ ਧਨ ਇਕੱਠਾ ਹੁੰਦਾ, ਇੱਕ ਦੋ ਜੀਪੋਂ ਲੱਖ ਹੋਏ। ਵੇਖੋ ਕਿੰਨੇ ਬੈਠੇ ਤੁਸੀਂ, ਜੇ 30 ਜਾਣੇ ਵੀ ਹੋਏ ਤਾਂ 2 ਘੰਟੇ ਤੁਸੀਂ ਲਾਏ ਅਤੇ 60 ਘੰਟੇ ਹੋ ਜਾਣੇ। 60 ਘੰਟੇ ਆਪਣੇ ਕੋਲ 60 ਦਿਨਾਂ 'ਚ ਵੀ ਨਹੀਂ ਆਉਣੇ ਇਕੱਲੇ ਇਕੱਲੇ ਕੋਲ। ਇੰਨਾ ਫਾਇਦਾ ਸੰਗਤ 'ਚ ਆਉਣ ਦਾ, ਹਰ ਧਨ ਸੰਚੀਏ। ਤਾਂ ਉਹਨਾਂ ਲਿਖਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਆਪਾਂ 1 ਘੰਟਾ ਤਾਂ ਲਾ ਦਿੱਤਾ, ਹੈ ਨਾ, 1 ਘੰਟਾ ਹੋ ਰਹਿ ਗਿਆ 6 ਵਜੇ ਤੱਕ। ਅਤੇ ਇਹ ਜੇ ਆਪਾਂ 60 ਘੰਟੇ ਕਰਨਾ ਹੋਵੇ ਘਰ, ਤਾਂ ਕਿੰਨੇ ਦਿਨ ਲੱਗ ਜਾਣ, ਹੈ ਨਾ। ਕੰਮ ਵੀ ਦੁਨਿਆਵੀ ਤੁਸੀਂ ਕਰਦੇ ਹੋ। ਇਹ ਸੰਗਤ ਦਾ ਮਹੱਤਵ ਆ। ਹਰ ਧਨ ਸੰਚੀ ਹੈ ਭਾਈ, ਜੇ ਹਲਤ ਪਲਤ ਹਰ ਹੋਏ ਸਾ। ਇਸ ਧਨ ਨੇ ਤੁਹਾਨੂੰ ਅੱਗੇ ਜਾਣਾ। ਉਹਨੂੰ ਕਹਿੰਦੇ ਸਾਥ ਨਾ ਚੱਲੇ ਬਿਨ ਭਜਨ, ਇਹਨੂੰ ਭਜਨ ਕਿਹਾ। ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣ। ਪਰ ਜਦੋਂ ਸੰਗਤ 'ਚ ਬਹਿ ਕੇ ਕਮਾਈ ਕਰਦੇ ਹੋ ਕਈ ਗੁਣਾ ਵੱਧ ਜਾਂਦੇ। ਨਾਨਕ ਇਹ ਧਨ ਸਾਰ ਹੁੰਦਾ, ਜਿਹੜਾ ਸਭ ਤੋਂ ਸ੍ਰੇਸ਼ਟ ਧਨ ਹੈ। ਧਨ ਤਾਂ ਆਪਾਂ ਦੂਜਾ ਵੀ ਇਕੱਠਾ ਕਰਦੇ ਹਾਂ, ਹੈ ਨਾ, ਪਰ ਉਹ ਅੱਗੇ ਨਹੀਂ ਜਾਂਦਾ। ਉਹਨੂੰ ਵਿਖਿਆ ਦਾ ਧਨ ਕਿਹਾ। ਇੱਕ ਤਾਂ ਕਿਰਤ ਕਰਦੇ ਹੋ ਨਾ ਤੁਸੀਂ, ਇਕੱਲਾ ਉਹ ਧਨ ਨਾ ਸਮਝ ਲਿਓ। ਇੱਕ ਹੋਰ ਬੜਾ ਫਾਲਤੂ ਧਨ ਅਸੀਂ ਇਕੱਠਾ ਕਰੀ ਜਾਂਦੇ ਮਨ ਦੇ ਵਿੱਚ, ਜਿਹੜੀਆਂ ਦੁਨਿਆਵੀ ਐਵੇਂ ਗੱਲਾਂ ਕਰੀ ਜਾਂਦੇ। ਇਹ ਸਾਰਾ ਕੁਛ ਸਾਡੇ ਮਨ 'ਚ ਜਮ੍ਹਾਂ ਹੋ ਰਿਹਾ ਵਾ। ਜੋ ਤੁਸੀਂ ਬੋਲਦੇ ਹੋ, ਸਵੇਰੇ ਬੋਲਣ ਤੋਂ ਲੇਖਾ ਸ਼ੁਰੂ ਹੁੰਦਾ, ਲੇਖਾ ਹੁੰਦਾ ਲਿਖਿਆ ਜਾ ਰਿਹਾ। ਜੋ ਵਾਹਿਗੁਰੂ ਨੇ ਧਰਮਰਾਜ ਦੀ ਡਿਊਟੀ ਲਾਈ ਹੈ, ਇਹਦੇ ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ। ਸਾਰਿਆਂ 'ਚ ਜਿਹਨੂੰ ਕਹਿੰਦੇ ਨਾ ਚੰਗਿਆਈਆਂ ਬੁਰਿਆਈਆਂ, ਚੰਗਿਆਈਆਂ ਹੁੰਦੀਆਂ ਨਾਮ ਜਪਣਾ ਅਤੇ ਬੁਰਿਆਈਆਂ ਹੁੰਦੀਆਂ ਨਿੰਦਾ ਚੁਗਲੀ ਕਰਨ। ਜੋ ਜੋ ਤੁਸੀਂ ਕਰ ਰਹੇ ਹੋ, ਇਹ ਧਰਮਰਾਜ ਸਾਰਾ ਕੁਛ ਸਾਡਾ ਲੇਖਾ ਲਿਖ ਰਹੇ ਨੇ ਚਿੱਤਰਗੁਪਤ ਦੇ ਰਾਹੀਂ। ਇਸ ਲਈ ਸਾਨੂੰ ਗੁਰਬਾਣੀ ਦੱਸਿਆ ਕਿ ਇਹ ਲੇਖਾ ਜਿਹੜਾ ਤੁਹਾਡਾ, ਇਹ ਕਾਲੇ ਲੇਖ ਨਾ ਲਿਖਿਆ ਕਰੋ, ਇਹ ਮਨ ਦੀ ਫੱਟੀ ਦੇ ਉੱਤੇ ਲਿਖੇ ਜਾ ਰਹੇ ਨੇ। ਜੋ ਅਸੀਂ ਸਵੇਰੇ ਬੋਲੇ, ਜਿੱਧਰ ਨੂੰ ਅਸੀਂ ਚੱਲੇ, ਜਿਹੜਾ ਸੁਣਿਆ ਅਤੇ ਵੇਖਿਆ

ਜਾਇਦਾਦ ਲੈ ਆਓ, ਇੱਕ ਸਾਹ ਨਹੀਂ ਆਉਣਾ। ਸਾਹ ਕਿੰਨਾ ਮਹਿੰਗਾ ਧਨ ਹੈ ਅਸੀਂ ਸਮਝਦੇ ਨਹੀਂ। ਲੇਖੇ ਸਾਹ ਲਵਾਈਏ, ਗੁਰਬਾਣੀ ਗੁਰੂ ਨਾਨਕ ਸਾਹਿਬ ਦੱਸ ਰਹੇ ਕਿਹਦੇ ਸਿਰੇ ਸਾਹ ਵਾ ਤੁਹਾਡੇ ਲਿਖੇ ਜਾ ਰਹੇ ਨੇ, ਪੜ੍ਹੇ ਕੇ ਪੁੱਛਣ ਜਾਓ। ਕਹਿੰਦੇ ਕਿਸੇ ਗਿਆਨੀ ਨੂੰ ਪੁੱਛਣ ਦੀ ਲੋੜ ਨਹੀਂ, ਜੇ ਤੁਸੀਂ ਆਪ ਹੀ ਲੇਖਾ ਲਿਖਣਾ ਸ਼ੁਰੂ ਕਰ ਦਿਓ। ਗੁਰੂ ਰਾਮਦਾਸ ਜੀ ਵੇਖੋ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਨਾ, ਹੁਕਮਨਾਮਾ ਸਾਹਿਬ ਬਖਸ਼ਿਆ, ਅਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਲੇਖਾ ਕੀ ਲਿਖਣਾ ਉੱਠ ਕੇ। ਗੁਰ ਸਤਿਗੁਰ ਕਾ ਜੋ ਸੇਖਾ ਖਾਏ, ਕਿਹੜਾ ਲਿਖੇ? ਵਾਹਿਗੁਰੂ। ਬਸ ਇਹੋ ਹੀ ਲੇਖਾ ਤੁਹਾਡਾ ਜਿਹੜਾ ਵਾ ਉਹ ਅਸਲੀ ਕੰਮ ਆਉਣਾ ਵਾ। ਲਿਖਿਆ ਲੇਖਾ ਹੁੰਦਾ ਲਿਖਣਾ, ਆਪੇ ਪੱਟੇ ਕਲਮ ਆਪ ਉੱਪਰ ਲੇਖ ਵੀ। ਤੂੰ ਕਹਿੰਦਾ ਤੈਨੂੰ ਦੇਤੀ ਖੁੱਲ੍ਹੀ ਛੁੱਟੀ ਅਤੇ ਮਨ ਦੀ ਫੱਟੀ ਤੇਰੇ ਕੋਲ ਆ, ਜੋ ਤੂੰ ਲਿਖ ਕੇ ਲੈ ਜਾਏਗਾ ਅੱਗੇ ਉਸ ਉਹਦੇ ਅਨੁਸਾਰ ਉਹਨਾਂ ਫੈਸਲਾ ਦੇ ਦੇਣਾ। ਅਤੇ ਫਿਰ ਸਿਆਣੇ ਬੰਦੇ ਮਾੜਾ ਤਾਂ ਨਹੀਂ ਲਿਖਦੇ? ਬਾਬਾ ਫਰੀਦ ਪਤਾ ਕੀ ਕਹਿੰਦੇ? ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਕਾਲੇ ਲੇਖ ਕੀ ਹੈ? ਸੋਚਾਂ ਸਾਡੀਆਂ, ਹੈ ਨਾ। ਕਹਿੰਦੇ ਇਹ ਨਾ ਲਿਖ ਕੇ ਲੈ ਜਾਈ ਕਿਤੇ, ਹੈ ਨਾ। ਆਪਣੜੇ ਗਿਰਵਾਨ ਮੈਂ ਸਿਰ ਨੀਵਾਂ ਕਰਦੇ, ਅਤੇ ਫਿਰ ਅੱਗੇ ਲਿਖਿਆ ਕੀ ਲਿਖਣਾ? ਕਹਿੰਦੇ ਲਿਖ ਨਾਮ ਸਲਾਹ ਲਿਖ, ਆ ਜਿਹੜਾ ਕਰ ਰਿਹਾ। ਵਾਹਿਗੁਰੂ! ਪਰ ਅੱਖਾਂ ਬੰਦ ਕਰਕੇ ਲਿਖਿਆ ਜਾਂਦਾ ਹੈ, ਉੱਦਾਂ ਨਹੀਂ ਲਿਖਿਆ ਜਾਂਦਾ। ਉੱਦਾਂ ਤਾਂ ਮਨ ਦਾ ਧਿਆਨ ਜਿੱਥੇ ਚਲ ਗਿਆ ਉਹ ਲਿਖਿਆ ਜਾਣਾ, ਜਿਹੜਾ ਫੁਰਨਾ ਆ ਗਿਆ ਨਾ ਇਹਨੂੰ ਉਹ ਲਿਖਿਆ ਜਾਣਾ, ਜਿਹੜੀ ਸੋਚ ਆ ਗਈ। ਅਤੇ ਆਪਾਂ ਤਾਂ ਸੋਹਣਾ ਲਿਖਣਾ ਵਾ, ਸੋਹਣਾ। ਵਾਹਿਗੁਰੂ! ਵਿੱਚ ਉਹ ਨਾ ਆਵੇ, ਵਿੱਚ ਫੁਰਨਾ ਨਾ ਆਵੇ, ਉਹ ਪੂੰਜੇ ਨਾ ਪਾ ਦੇਵੇ, ਸੋਹਣੀ ਲਿਖਾਈ ਦੇ ਵੀ ਨੰਬਰ ਮਿਲਣੇ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਕਾਲੇ ਲੇਖ ਕੀ ਆ? ਮਾੜਾ ਵੇਖਣਾ, ਮਾੜਾ ਬੋਲਣਾ, ਮਾੜਾ ਸੁਣਨਾ, ਇਹ ਸਾਰੇ ਕਾਲੇ ਲੇਖ। ਵੇਖੋ ਕਿੱਡੀ ਵੱਡੀ ਗੱਲ ਸਤਿਗੁਰਾਂ ਦੱਸੀ ਵੀ ਅਜੇ ਤੁਸੀਂ ਹੱਥਾਂ ਨਾਲ ਵੀ ਨਹੀਂ ਕੀਤਾ, ਪਰ ਜੋ ਤੁਸੀਂ ਸੋਚ ਲੈ ਲਈ ਉਹ ਤੁਹਾਡੀ ਲਿਖੀ ਗਈ। ਜੋ ਤੂੰ ਸੋਚ ਲੈ ਲਈ ਮਨ ਦੇ ਵਿੱਚ, ਉਹ ਤੇਰੀ ਮਨ ਦੀ ਫੱਟੀ 'ਤੇ ਲਿਖੀ ਗਈ। ਇਸ ਲਈ ਅਸੀਂ ਫੱਟੀ ਨੂੰ ਪਹਿਲਾਂ ਪਹੁੰਚਣਾ ਵਾ ਜਿਹੜੀ ਪਹਿਲਾਂ ਲਿਖੀ ਹੋਈ ਹੈ, ਠੀਕ ਹੈ ਜੀ। ਪਹੁੰਚਣਾ ਸਮਝੇ ਤੁਸੀਂ? ਫੱਟੀਆਂ ਵਾਲੇ ਜਿਹੜੇ ਬੈਠੇ ਆ ਉਹਨਾਂ ਨੂੰ ਪਤਾ ਫੱਟੀ ਕਿੱਦਾਂ ਪਹੁੰਚਦੇ ਹੁੰਦੇ, ਹੈ ਨਾ। ਜਿਹੜਾ ਪਹਿਲਾਂ ਲਿਖਿਆ ਹੁੰਦਾ ਸੀ ਉਹ ਮਿਟਾਉਣਾ ਹੁੰਦਾ, ਠੀਕ ਹੈ ਨਾ, ਫਿਰ ਉੱਤੇ ਸੋਹਣਾ ਲਿਖਣਾ ਹੁੰਦਾ। ਅਤੇ ਇਹਦੇ ਵਿੱਚ ਇੱਕੋ ਹੀ ਕੰਮ ਹੈ, ਵੇਖੋ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ। ਤੂੰ ਕਹਿੰਦੇ ਤੈਨੂੰ ਸਤਿਗੁਰਾਂ ਦੱਸ ਦਿੱਤਾ ਵੀ ਜਦੋਂ ਤੁਸੀਂ ਵਾਹਿਗੁਰੂ ਲਿਖਣਾ ਸ਼ੁਰੂ ਕਰਤਾ ਨਾ, ਉਹ ਅਰੇਜ਼ ਆਪੇ ਹੋ ਜਾਣਾ ਵਾ, ਤੁਹਾਨੂੰ ਮਿਟਾਉਣਾ ਨਹੀਂ ਪੈਣਾ, ਪੋਚਣਾ ਨਹੀਂ ਪੈਣਾ। ਉਹ ਪਹਿਲਾਂ ਅਰੇਜ਼ ਹੋ ਜਾਣਾ, ਮਤਲਬ ਡਿਲੀਟ ਹੋ ਜਾਣਾ ਜਿਹੜਾ ਪਹਿਲਾਂ ਲਿਖਿਆ ਹੋਇਆ। ਅਤੇ ਇਹ ਸੋਹਣਾ ਲਿਖਿਆ ਜਾਣਾ ਆ ਜਿਹੜਾ ਆਵਾ ਲਿਖੀਏ ਆਪਾਂ ਸਾਰੇ ਜਾਣੇ ਅੱਖਾਂ ਬੰਦ ਕਰਕੇ, ਹੈ ਨਾ। ਉਹਨੂੰ ਡਿਲੀਟ ਕਰੀਏ ਜਿਹੜਾ ਪਹਿਲਾਂ ਲਿਖਿਆ, ਹੈ ਨਾ। ਉਹ ਕੀ ਕੁਛ ਲਿਖਿਆ ਬੈਠਾ, ਕਈ ਜਨਮਾਂ ਦਾ ਮਨ ਲਿਖੀ ਬੈਠਾ, ਉਹਨੂੰ ਮੈਲ ਕੇ ਆ ਵਾ ਜਿਹੜਾ ਪਹਿਲਾਂ ਲਿਖਿਆ। ਕਿਤੇ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਜਨਮ ਜਨਮ ਦਾ ਲਿਖੀ ਬੈਠਾ। ਮਨ ਉਹ ਹੀ ਰਹਿੰਦਾ ਗੁਰੂ ਪਿਆਰਿਓ, ਇਹ ਤਾਂ ਨਹੀਂ ਬਦਲਦਾ ਵਾ, ਹੈ ਨਾ। ਗੁਰਬਾਣੀ ਲਿਖਿਆ ਵੀ ਹੈ ਕਿ ਮਨ ਜਿਹੜਾ ਵਾ ਜੋਤ ਉਹ, ਮਨ ਜੋਤ ਹੈ ਨਾ, ਜੋਤ ਉਹ ਜੁਗਤ ਸਾਹਿਤ ਸਹਿ ਕਾਇਆ ਫੇਰ ਪਲਟ। ਇਹ ਕਾਇਆ ਹੀ ਬਦਲਦਾ ਮਨ ਸਾਡਾ, ਮਨ ਉਹੋ ਹੀ ਰਹਿੰਦਾ ਵਾ ਜਿਹੜਾ ਸੱਚ ਯੁੱਗ ਦਾ ਤੁਰਿਆ ਹੋਇਆ ਵਾ, ਸੱਤ ਯੁੱਗ ਦਾ, ਅਤੇ ਕਈ ਯੁੱਗ ਲੰਘ ਗਏ ਆ। ਮਨ ਉਹੋ ਹੀ ਆ, ਉਹ ਪਿਛਲੇ ਵੀ ਨਾਲ ਮੈਲ ਲਈ ਫਿਰਦਾ ਵਾ। ਅਤੇ ਜੇ ਹੁਣ ਆਪਾਂ ਇਹਨੂੰ ਨਿਰਮਲ ਨਾ ਕੀਤਾ ਤਾਂ ਫਿਰ ਸਤਿਗੁਰਾਂ ਨੇ ਮਾਣਸ ਜਨਮ ਨਹੀਂ ਦੇਣਾ, ਕਿਉਂਕਿ ਇਹਦੇ ਲਿਖੇ 'ਤੇ ਫੈਸਲਾ ਹੋ ਜਾਣਾ, ਹੈ ਨਾ। ਫਿਰ ਉਹਨਾਂ ਨੇ ਜੇ ਤਾਂ ਆਪਾਂ ਦੁਨਿਆਵੀ ਲਿਖ ਕੇ ਲੈ ਗਏ ਹਉਮੈ, ਹੈ ਨਾ, ਅਤੇ ਕਹਿੰਦੇ ਉਹਨੂੰ ਕਿੱਥੇ ਭੇਜਣਗੇ? ਜਿਸ ਕੇ ਅੰਤਰ ਰਾਜ ਅਭਿਮਾਨ, ਕਿੱਥੇ ਜਾਊ? ਪੜ੍ਹੋ ਹਾਂ ਸਾਰੇ, ਤੁਹਾਨੂੰ ਆਉਂਦਾ ਸਾਰਾ। ਸੁਖਮਨੀ ਸਾਹਿਬ 'ਚ ਲਿਖਿਆ ਜਿਸ ਕੇ ਅੰਤਰ, ਜਿਸ ਕੇ ਅੰਤਰ ਕਿੱਥੇ ਜਾਊ? ਹਾਂ, ਇਹ 84 ਲੱਖ ਨਰਕ ਨੇ, ਆਹ ਵੀ ਨਰਕ ਹੀ ਆ, ਇਹ ਸਭ ਤੋਂ ਉੱਤਮ ਨਰਕ ਆ, ਤਾਂ ਤਾਂ ਆਪਾਂ ਨਿਕਲਣਾ ਇੱਥੋਂ। ਇਸ ਤੋਂ ਸਿੱਧਾ ਹੀ ਅਸੀਂ ਸੱਚ 'ਚ ਸਮਾ ਜਾਣਾ ਵਾ। ਜਿਸ ਕੇ ਅੰਤਰ, ਸਾਰੇ ਨਹੀਂ ਬੋਲਦੇ, ਆਉਂਦਾ ਨਹੀਂ ਸੁਖਮਨੀ ਸਾਹਿਬ? ਜਿਸ ਕੇ ਅੰਤਰ ਅੱਗੇ ਵੇਖੋ, ਸਾਧਕ ਦੱਸਿਆ ਵੀ ਉਹਨੂੰ ਸਿੱਧਾ ਹੀ ਕੁੱਤੇ ਦੀ ਜੂਨ 'ਚ ਭੇਜਾਂਗੇ, ਜਿਹੜਾ ਹਉਮੈ ਲਿਖ ਕੇ ਲੈ

0: Brüll!
1: लिख लो सारे
0: गृह विवाह।